ਇਹ ਦੇਖਣ ਵਾਸਤੇ ਆਪਣੇ ਆਸ਼ਰਮ ਨੂੰ ਤੁਰ ਪਿਆ ਕਿਹੜਾ ਮਹਾਂਪੁਰਸ਼ ਮੇਰੇ ਪਲੰਗ ਤੇ ਬੈਠੇ ਜਿਸ ਨੂੰ ਮੈਂ ਬੜੀ ਕੋਸ਼ਿਸ਼ ਕੀਤੀ ਪਰ ਉਹ ਪਲੰਗ ਹਿੱਲ ਨਾ ਸਕਿਆ। ਮਾਧੋਦਾਸ ਬੈਰਾਗੀ ਜਿਸ ਵਕਤ ਆਪਣੇ ਆਸ਼ਰਮ ਵਿੱਚ ਪਹੁੰਚਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਲੰਗ ਤੇ ਬੈਠੇ ਹਨ। ਚਾਰ ਚੁਫੇਰੇ ਸਿੱਖ ਯੋਧੇ ਸ਼ਸਤਰਾਂ ਨਾਲ ਸਜੇ ਖੜੇ ਹਨ।

ਇਹਦੇ ਹੱਥ ਆਪਣੇ ਆਪ ਜੁੜ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਨੂੰ ਦੇਖਿਆ, ਉਸ ਬੈਰਾਗੀ ਨੂੰ। ਉਸ ਬੈਰਾਗੀ ਮਾਧੋ ਦਾਸ ਨੇ ਗੁਰੂ ਮਹਾਰਾਜ ਨੂੰ ਦੇਖਿਆ। ਬੈਰਾਗੀ ਮਾਧੋ ਦਾਸ ਵਰਿਆਂ ਤੱਕ ਯੋਗ ਸਾਧਨਾ ਵਿੱਚ ਮਗਨ ਰਿਹਾ ਸੀ। ਇਸ ਤਪੱਸਿਆ ਦੁਆਰਾ ਉਹਦੀ ਆਤਮਾ ਜਾਗ ਪਈ ਸੀ। ਉਸ ਦੇ ਅੰਦਰ ਪਵਿੱਤਰਤਾ ਸੀ, ਸਫਾਈ ਸੀ, ਉੱਚਤਾ ਸੀ। ਇਸ ਜਾਗ੍ਰਿਤ ਆਤਮਾ ਨੇ ਗੁਰੂ ਮਹਾਰਾਜ ਜੀ ਨੂੰ ਵੇਖਦੇ ਸਾਰ ਹੀ ਪਹਿਚਾਣ ਲਿਆ। ਉਸ ਮਹਾਂਪੁਰਖ ਬਾਰੇ ਵੀ ਇਸ ਮਾਧੋ ਦਾਸ ਬੈਰਾਗੀ ਨੇ ਸੁਣਿਆ। ਉਹ ਮਹਾਂਪੁਰਸ਼ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਤਿਲਕ ਅਤੇ ਜੰਝੂ ਦੀ ਰੱਖਿਆ ਲਈ ਦਿੱਲੀ ਚਾਂਦਨੀ ਚੌਕ ਵਿਖੇ ਆਪਣਾ ਸਿਰ ਦਿੱਤਾ।

ਆਦਰ ਤੇ ਸਨਮਾਨ ਨਾਲ ਉਸਨੇ ਸਿਰ ਝੁਕਾ ਦਿੱਤਾ ਅਤੇ ਇਸ ਤੋਂ ਵੱਧ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਬੜੇ ਪਿਆਰ ਨਾਲ ਮਾਧੋ ਦਾਸ ਨੂੰ ਦੇਖਿਆ।

ਆਉਂਦਾ ਪਿਆ ਤੇ ਜਦੋਂ ਇਹ ਵੀ ਸੁਣਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ, ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਫਤਿਹ ਸਿੰਘ ਜਿਨ੍ਹਾਂ ਦੀ ਉਮਰ 6 ਸਾਲ 7 ਸਾਲ ਦੇ ਲਗਭਗ, ਉਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ। ਇਹ ਸਾਰੀਆਂ ਗੱਲਾਂ ਮਾਧੋ ਦਾਸ ਨੇ ਸੁਣੀਆਂ, ਉਹਦੀਆਂ ਅੱਖਾਂ ਵਿੱਚੋਂ ਅੱਥਰੂ ਵਹਿ ਤੁਰੇ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਿਲਕੁਲ ਸ਼ਾਂਤ ਬੈਠੇ ਨੇ। ਇਤਿਹਾਸ ਦੱਸਦਾ ਹੈ ਕਿ ਮਾਧੋ ਦਾਸ ਨੇ ਬੈਰਾਗ ਅਤੇ ਜੰਗਲ ਨੂੰ ਹੁਣ ਛੱਡ ਦੇਣ ਦਾ ਫੈਸਲਾ ਕੀਤਾ ਅਤੇ ਪ੍ਰਾਰਥਨਾ ਕੀਤੀ

ਬੰਦਾ ਸਿੰਘ ਬਹਾਦਰ ਨੂੰ ਬੰਦਾ ਸਿੰਘ ਬਹਾਦਰ ਜਿਨ੍ਹਾਂ ਦਾ ਪਹਿਲਾ ਨਾਮ ਮਾਧੋ ਦਾਸ ਬੈਰਾਗੀ ਪਰ ਹੁਣ ਬੰਦਾ ਸਿੰਘ ਬਹਾਦਰ ਬਣਾ ਕੇ ਆਪਣਾ ਸਿੱਖ ਬਣਾ ਕੇ ਪੰਜਾਬ ਵੱਲ ਤੋਰਿਆ ਤੇ ਨਾਲੇ ਉਪਦੇਸ਼ ਕੀਤਾ ਜਹਾਂ ਤਹਾਂ ਤੁਮ ਧਰਮ ਬਿਥਾਰੋ ਦੁਸ਼ਟ ਦੋਖੀਅਨ ਪਕਰ ਪਛਾਰੋ। ਐ ਬੰਦਾ ਸਿੰਘ ਜਿੱਥੇ ਜਿੱਥੇ ਵੀ ਧਰਮ ਦੇ ਦੋਖੀ ਹਨ ਉਹਨਾਂ ਨੂੰ ਜਾ ਕੇ ਸਜ਼ਾ ਦਿਓ। ਬੰਦਾ ਸਿੰਘ ਬਹਾਦਰ ਜਿਨ੍ਹਾਂ ਦੀ ਕਥਾ

ਸਾਰਿਆਂ ਦੇਵਤਿਆਂ ਨੂੰ ਬੁਲਾਇਆ ਪਰ ਭਗਵਾਨ ਸ਼ੰਕਰ ਨੂੰ ਨਹੀਂ ਬੁਲਾਇਆ। ਸ਼ਿਵਜੀ ਭਗਵਾਨ ਕੈਲਾਸ਼ ਪਰਬਤ ਤੇ ਸਨ, ਉਹ ਸਾਰਾ ਤਮਾਸ਼ਾ ਦੇਖ ਰਹੇ ਸਨ, ਪਰ ਸ਼ੰਕਰ ਭਗਵਾਨ ਦੇ ਧਰਮ ਸੁਪਤਨੀ ਮਾਤਾ ਸਤੀ ਨੇ ਉਹਨਾਂ ਨੂੰ ਕਿਹਾ, ਸ਼ੰਕਰ ਭਗਵਾਨ ਨੂੰ, ਭਗਵਾਨ ਮੇਰੇ ਪਿਤਾ ਯੱਗ ਕਰ ਰਹੇ ਹਨ, ਉਹਨਾਂ ਸਾਰਿਆਂ ਨੂੰ ਬੁਲਾਇਆ ਹੈ ਪਰ ਨਾ ਮੈਨੂੰ ਬੁਲਾਇਆ ਨਾ ਤੁਹਾਨੂੰ ਬੁਲਾਇਆ, ਪਰੰਤੂ ਉਹ ਮੇਰੇ ਪਿਤਾ ਦਾ ਘਰ ਹੈ ਇਸ ਲਈ ਮੈਂ ਜਾਣਾ ਚਾਹੁੰਦੀ ਹਾਂ। ਸ਼ਿਵਜੀ ਭਗਵਾਨ ਨੇ ਕਿਹਾ, ਬਿਨਾਂ ਬੁਲਾਏ ਜਾਣਾ ਨਹੀਂ ਚਾਹੀਦਾ, ਪਰ ਸਤੀ ਜੀ ਨਾ ਮੰਨੇ ਤਾਂ ਭਗਵਾਨ ਨੇ ਜਾਣ ਦੀ ਇਜਾਜ਼ਤ ਦਿੱਤੀ। ਸਤੀ ਜਿਸ ਵਕਤ ਆਪਣੇ ਪਿਤਾ ਦਸ਼ਕ ਪ੍ਰਜਾਪਤੀ ਦੇ ਮਹਿਲਾਂ ਵਿੱਚ ਪਹੁੰਚੇ ਜਿੱਥੇ ਯੱਗ ਹੋ ਰਿਹਾ ਸੀ, ਤਾਂ ਦਸ਼ਕ ਪ੍ਰਜਾਪਤੀ ਨੇ ਸਤੀ ਨੂੰ ਕੋਈ ਆਦਰ ਨਾ ਦਿੱਤਾ, ਸਗਾ ਸ਼ੰਕਰ ਭਗਵਾਨ ਦਾ ਵੀ ਅਪਮਾਨ ਕੀਤਾ। ਜਦੋਂ ਇਸ ਗੱਲ ਦਾ ਸਤੀ ਨੇ ਬੁਰਾ ਮਨਾਇਆ ਤਾਂ ਦਸ਼ਕ ਨੇ ਅੱਗੋਂ ਸਗਾ ਹੋਰ ਕਿਹਾ, ਉਹ ਨੰਗ ਧੜੰਗ ਸ਼ਿਵਜੀ ਭਗਵਾਨ, ਮੈਂ ਤੇ ਕਦੀ ਵੀ ਰਾਜੀ ਨਹੀਂ ਸਾ ਉਸ ਨੂੰ ਆਪਣਾ ਜਵਾਈ ਬਣਾ ਕੇ। ਸਤੀ ਇਹ ਬਰਦਾਸ਼ਤ ਨਾ ਕਰ ਸਕੇ, ਉਹਨਾਂ ਯੋਗ ਸਾਧਨਾ ਦੇ ਨਾਲ ਆਪਣੇ ਸਰੀਰ ਵਿੱਚੋਂ ਅੱਗ ਪੈਦਾ ਕੀਤੀ, ਸੜ ਕੇ ਭਸਮ ਹੋ ਗਏ। ਸ਼ਿਵਜੀ ਭਗਵਾਨ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਉਸੇ ਵਕਤ ਆਪਣੀ ਇੱਕ ਲਿੱਟ ਪੁੱਟ ਕੇ ਸੁੱਟੀ, ਜਿਹਦੇ ਵਿੱਚੋਂ ਭਿਅੰਕਰ ਆਵਾਜ਼ ਕਰਦਿਆਂ ਹੋਇਆ ਮਹਾਂ ਭੈਰੋਂ, ਵੀਰਭਦਰ ਵਗੈਰਾ ਪੈਦਾ ਹੋਏ, ਤੇ ਜਿਨ੍ਹਾਂ ਨੇ ਆਗਿਆ ਮੰਗੀ ਤਾਂ ਭਗਵਾਨ ਨੇ ਕਿਹਾ, ਜਾਓ ਉਹਨਾਂ ਦੁਸ਼ਟਾਂ ਦਾ ਨਾਸ਼ ਕਰੋ ਜਿਨ੍ਹਾਂ ਨੇ ਸਤੀ ਦਾ ਅਨਾਦਰ ਕੀਤਾ। ਤਾਂ ਉਸੇ ਵਕਤ ਉਹਨਾਂ ਨੇ ਦਸ਼ਕ ਪ੍ਰਜਾਪਤੀ ਦਾ ਸਿਰ ਵੱਢ ਕੇ ਯੱਗ ਦੀ ਅਗਨੀ ਵਿੱਚ ਸੁੱਟ ਦਿੱਤਾ। ਹਰ ਪਾਸੇ ਖੂਨ ਦੇ ਫੁਆਰੇ ਛੁੱਟ ਪਏ, ਸਾਰੇ ਲੋਕ ਇਉਂ ਨੱਸਣ ਲੱਗ ਪਏ ਜਿਵੇਂ ਪ੍ਰਚੰਡ ਮਹਾਤਾਂਡਵ ਨੱਚਦੀ ਹੋਈ ਪਰਲੋ ਆ ਗਈ ਹੋਵੇ। ਇਸੇ ਤਰ੍ਹਾਂ ਇਹ ਕਥਾ ਸ਼ਿਵ ਪੁਰਾਣ ਦੀ, ਸ਼ਿਵਜੀ ਭਗਵਾਨ ਨੇ ਮਹਾਭੈਰੋ ਨੂੰ ਆਪਣੇ ਤੇਜ ਵਿੱਚੋਂ ਜਿਵੇਂ ਪੈਦਾ ਕੀਤਾ, ਆਪਣੇ ਲੇਟਾਂ ਵਿੱਚੋਂ

ਖਾਲਸਾ ਪੰਥ ਧਰਮ ਦੇਸ਼ ਕੌਮ ਦੀ ਰੱਖਿਆ ਵਾਸਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਪੈਦਾ ਕੀਤਾ ਇਹੋ ਹੀ ਮਕਸਦ ਬਾਬਾ ਬੰਦਾ ਸਿੰਘ ਬਹਾਦਰ ਨੇ ਅਪਣਾਇਆ ਅਤੇ ਆਪਣਾ ਆਪ ਗੁਰੂ ਦੇ ਆਸ਼ੇ ਅਨੁਸਾਰ ਗੁਰੂ ਦੀ ਸੇਵਾ ਕਰਦਿਆਂ ਹੋਇਆ

सतगुरु की बाणी सत सत कर जानो गुर सिखो। हर करता आप मोह कढ़ाए,

समझ लेना ढिला है, कोई तकलीफ है शरीर दे अंदर जो आलस कर रहे है। पुराने बुजुर्ग कहते होंगे सन, आलस जेहा रोग ना जापे जग विच होर, अवगुण सिखे आलसी बन अपना ही चोर। जेड़ा बंदा उठ के काम करन उत्साह नहीं ना रखता, समझ लेना उसके शरीर च कोई कसर है। शरीर नूं कोई दुख होवेगा, अंदर पल रहा होवेगा रोग जिहड़ा सामने नहीं आया, डायग्नोज नहीं होया, लेकिन अंदर कोई गल है जिहड़ी उठन नहीं पी देंदी, जिहड़ी उत्साह दे राह च रुकावट बनी हुई। इसे तरह मन की भी अवस्था है। मन जे बाणी वाल ना लगता होवे, भगती वाल ना लगता, समझ लैना इहनूं कोई रोग है या काम है या क्रोध है, कोई ना कोई रोग डाढा लगा है जिहड़ा चंगे पासे नहीं लगता। बुरे पासे दियां गल्लां करन वाला मन रोगी है, चंगे पासे दी गल सोचन वाला मन अरोग है। परोपकार ते सेवा दी गल अरोग मन सोचेगा, लोभ दी गल मोह दी गल विकारी मन सोचेगा, रोगी मन ते आलसी मन सोचेगा। और तुसी वेखो, बंदा किसे काम विच लगा होवे ना, जिहड़ा काम उहनूं पाउंदा ना हो, उहदे कोलों जबरदस्ती कराया जा रहा होवे या उहनूं जबरदस्ती करना पै रहा हो, चाहे वह बाहर होवे चाहे वह वगार हो, किसे अफसर दे अधीन कोई काम करना पै रहा है या किसे भाईचारे दे असूलां नूं सामने रखदिआं मर्यादा नूं सामने रखदिआं बंधन बन के कोई काम करना पै रहा। वैसे महाराज ने इस संबंध च ऐसा भी किया है, बद्दा चट्टी जो भरे ना गुण ना उपकार। जिहड़ा बंदा काम नूं बहुत दुखी होके करदा है ना, शौक नाल खुशी नाल नहीं करदा, उहदा कोई लाभ नहीं हुंदा, बोझ बन जांदा। इहो जिहा काम करके बंदा थक जांदा, इहो जिहा काम बंदे नूं कहीए ना 2 किलोमीटर ते जा के आ जा, इन्ने च थक जाएगा, क्योंकि एक एक कदम मन दा बोझल हो जाएगा, काम ते चित नहीं ना करदा, अणमन्ने मन नाल काम कीता होया थकावट पैदा करे। ते जे ओही बंदे नूं कहो आओ सैर कर आईए, वह 10-15 किलोमीटर तुर फिर के आ जांदा है राजी बाजी, बड़ा खुश चढ़दियां कलां वे, उन्हें क्यों नहीं थकाया, क्योंकि वह चा नाल कीता होया काम। इसे तरह ही जदों बंदा भगती वाले पासे लगदा है ना, लगे चित प्रसन्न चित नाल, मन नूं मना के लगे, जदों इधर लगता है तो प्रसन्नता वधदी, खेड़ा वधदा है। लेकिन दूजे पासे काम क्रोध लोभ मोह हंकार वाले पासे या होर चिंता ते फुरनिया वाले पासे मन थक जांदा, हंब जांदा, रोगी हो जांदा। जदों मन इस पासे ना लगता होवे, इस मन दे रोग नूं पछाणन दी कोशिश करनी। धन गुरु नानक दे बारे च बाप चिंतित हो गया सी, ये भजदा नठदा नहीं खेड़दा नहीं, क्योंकि जद भी कोई बच्चा या सियाणा उठ के तुरदा फिरदा नहीं, उहदे बारे फिकर लग जांदा है, इहनूं कोई तकलीफ रहे, इहदे रोग है कोई इस नूं, ते उहदी आपां बाह जाके डाक्टर दे हत्थ फड़ा दिंदे आ, वेखो महाराज इहनूं की तकलीफ है, इहदे जीवन विच जीण दा उत्साह क्यों नहीं। इसे तरह जदों मन च परोपकार की सेवा की गल ना आउंदी होवे, मन दे संबंध च फौरन गुरु कोलों आके पुछो, पातशाह वेखो इहनूं की तकलीफ है, इह भगती की सेवा की नितनेम की गल सोचण लग्गिआं घबरांदा क्यों, यह रोगी हो गया मन। इथे साहब कहिंदे ने, मैनू ऐसा उद्यम तेरे दर तो बख्शिश होया, साहब पंचम पातशाह दा शब्द बिलावल राग दा, कहिंदे ने मालिक तेरे दर तो मैनू ऐसा उद्यम बख्शिश होया, जिस उद्यम दे सदका विचार पूर्ण हो गई, उपकार की गल सोचती, सेवा की गल सोचती, सिमरन की गल करदिया करदिया, तेरा नाम जपदिया जपदिया विचार संपूर्ण मुकम्मल हो गई, जप जप नाम गोबिंद का पूर्ण विचार। पहली तुक है, उद्यम करत आनंद भया सिमरत सुख सार, तेरा बख्शिया उद्यम धारण करके जीवन आनंद नाल खेड़े नाल भर गया। ये सच करके जानना, अमृत वेले जागण वाला बंदा जिहड़ा है उहनूं असीं उद्यमी कहिंदे, ते जिहड़ा आराम नाल 8 बजे तक प्यार रहे समझदा, वह भी असीं भी कह दिंदे आ इह आलसी। इन्हां दोवां दे जीवन च की, जिहड़ा बंदा देर नाल उठदा वह समझदा अपनी मर्जी नाल उठिया, लेकिन वह खेड़ा नहीं लै सकता, आनंद नहीं लै सकता, सारा दिन वह सुस्ती दे अधीन रहेगा। जिहड़ा बंदा अमृत वेले जागदा है, इशनान करदा है, बाणी पढ़दा है, शरीर ते मन नूं थोड़ा जिहा खोल लैंदा है ना,
ਉਹ ਸਾਰਾ ਦਿਨ ਖੜਿਆ ਰਹਿੰਦਾ। ਉਹ ਜਦ ਗੱਲ ਕਰੇਗਾ ਮੁਸਕਰਾ ਕੇ ਕਰੇਗਾ, ਜਦ ਗੱਲ ਕਰੇਗਾ ਸਰਬੱਤ ਦੇ ਭਲੇ ਦੀ ਕਰੇਗਾ। ਤੇ ਖਿਜਿਆ ਹੋਇਆ ਬੰਦਾ, ਆਲਸ ਦਾ ਮਾਰਿਆ ਬੰਦਾ ਹਮੇਸ਼ਾ ਇਹ ਕਰੇਗਾ ਮੈਂ ਕਿਸੇ ਦਾ ਨੁਕਸਾਨ ਕਿਵੇਂ ਕਰ ਸਕਣਾ, ਭਾਵੇਂ ਮੈਨੂੰ ਆਪ ਨੂੰ ਫਾਇਦਾ ਹੋਵੇ ਜਾਂ ਨਾ ਹੋਵੇ, ਕਿਸੇ ਦਾ ਕੁਝ ਵਿਗਾੜਾਂ ਤੇ ਕਿਵੇਂ ਵਿਗਾੜਾਂ। ਈਰਖਾ ਕਰੇਗਾ, ਨਿੰਦਿਆ ਕਰੇਗਾ, ਦੁਸ਼ਟਾਈ ਕਰੇਗਾ। ਆਲਸੀ ਬੰਦੇ ਕੋਲੋਂ ਚੰਗਿਆਈ ਦੀ ਆਸ ਨਾ ਕਰਨਾ ਤੇ ਉਦਮੀ ਬੰਦੇ ਕੋਲੋਂ ਬੁਰਾਈ ਦੀ ਆਸ ਵੀ ਨਾ ਕਰਨਾ। ਜਿਹੜਾ ਬੰਦਾ ਉਦਮੀ ਹੈ, ਸਾਹਿਬ ਕਹਿੰਦੇ ਨੇ ਉਦਮ ਕਰਦਿਆਂ ਜੀਵਨ 'ਚ ਆਨੰਦ ਆ ਗਿਆ, ਲੋਕਾਂ ਵਾਸਤੇ ਵੀ ਆਨੰਦ ਦੇਣ ਵਾਲੇ ਹੋ ਗਏ। ਸਿਮਰਤ ਸੁੱਖ ਸਾਰ, ਸਿਮਰਦਿਆਂ ਸਿਮਰਦਿਆਂ ਸੁੱਖਾਂ ਦਾ ਪਰਮ ਸੁੱਖ ਪ੍ਰਾਪਤ ਹੋ ਗਿਆ। ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ, ਗੋਬਿੰਦ ਦਾ ਨਾਮ ਜਪਦਿਆਂ ਜਪਦਿਆਂ ਅਕਲ ਪੂਰੀ ਹੋ ਗਈ, ਮੁਕੰਮਲ ਹੋ ਗਈ। ਚਰਨ ਕਮਲ ਗੁਰ ਕੇ ਜਪਤ ਹਰ ਜਪ ਹੋ ਜੀਵਾ, ਹੁਣ ਤਾਂ ਇਹ ਜੀ ਕਰਦਾ ਹੈ ਕਿ ਇਸੇ ਤਰ੍ਹਾਂ ਹੀ ਚੱਲਦਾ ਰਹੇ ਕੰਮ। ਗੁਰੂ ਕੇ ਚਰਨ ਕਮਲ ਹਿਰਦੇ 'ਚ ਵਸਦੇ ਰਹਿਣ, ਵਾਹਿਗੁਰੂ ਵਾਹਿਗੁਰੂ ਜਪਦਾ ਰਵਾਂ। ਪਾਰ ਬ੍ਰਹਮ ਆਰਾਦ ਤੇ ਮੁਖ ਅੰਮ੍ਰਿਤ ਪੀਵਾਂ, ਵਾਹਿਗੁਰੂ ਅਕਾਲ ਪੁਰਖ ਦੇ ਨਾਮ ਦੀ ਆਰਾਧਨਾ ਕਰਦਿਆਂ ਹੋਇਆਂ, ਜ਼ਹਿਰ ਤੋਂ ਬਚ ਕੇ ਵਿਸ਼ੇ ਵਿਕਾਰਾਂ ਤੋਂ ਬਚ ਕੇ ਬਾਣੀ ਦਾ ਤੇ ਨਾਮ ਦਾ ਅੰਮ੍ਰਿਤ ਪੀਂਦਿਆਂ ਜੀਵਨ ਬਤੀਤ ਹੋਏ। ਤੇ ਜਿਹੜਾ ਬੰਦਾ ਇਸ ਤਰ੍ਹਾਂ ਤੁਰਦਾ ਹੈ ਨਾ, ਜੀ ਜੰਤ ਸਭ ਸੁੱਖ ਬਸੇ, ਸਭ ਕਹਿ ਮਨ ਲੋਚ, ਆਲਾ ਦੁਆਲਾ ਪਰਿਵਾਰ ਸੱਜਣ ਮਿੱਤਰ ਸਾਰੇ ਰਾਜੀ ਹੁੰਦੇ, ਸਾਰਿਆਂ ਨੂੰ ਸੁੱਖ ਮਿਲਦਾ ਉਸ ਬੰਦੇ ਕੋਲੋਂ ਜਿਹੜਾ ਇਸ ਤਰ੍ਹਾਂ ਜੀਂਦਾ। ਸਾਰਿਆਂ ਦੇ ਜੀਵਨ ਵਿੱਚ ਜੀਣ ਦਾ ਉਤਸ਼ਾਹ ਭਰ ਜਾਂਦਾ, ਲੋਚਾ ਭਰ ਜਾਂਦੀ, ਸਭ ਕਹਿ ਮਨ ਲੋਚ, ਤੇ ਉਹ ਸਾਰੇ ਜਣੇ ਪਰ ਉਪਕਾਰ ਨਿਤ ਚਿਤਵਤੇ ਨਾ ਹੀ ਕਛ ਪੋਚ। ਉਹਨਾਂ ਦੇ ਜੀਵਨ ਵਿੱਚ ਬੁਰਾਈ ਨਹੀਂ ਆਉਂਦੀ, ਬਲਕਿ ਸੇਵਾ ਤੇ ਪਰਉਪਕਾਰ ਦੀ ਗੱਲ ਸੋਚੀ ਜਾਂਦੀ ਹੈ, ਪਰਉਪਕਾਰ ਨਿਤ ਚਿਤਵਤੇ। ਔਰ ਇਹੋ ਜਿਹੇ ਲੋਕ ਜਿੱਥੇ ਵਸਦੇ ਹੋਣ ਨਾ, ਸਾਹਿਬ ਪੰਚਮ ਪਾਤਸ਼ਾਹ ਕਹਿੰਦੇ ਨੇ ਧਨ ਸੋ ਥਾਨ ਬਸੰਤ ਧਨ, ਉਹ ਥਾਂ ਵੀ ਧਨ ਹੈ, ਉੱਥੋਂ ਦੇ ਵਸਣ ਵਾਲੇ ਵੀ ਧਨ ਨੇ। ਜੈ ਜਪੀਐ ਨਾਮ ਕਥਾ ਕੀਰਤਨ ਹਰ ਅਤ ਘਣਾ, ਸੁੱਖ ਸਹਿਜ ਵਿਸ਼ਰਾਮ। ਜਿੱਥੇ ਕਥਾ ਕੀਰਤਨ ਤੇ ਰੱਬ ਦੀ ਗੱਲ ਚੱਲਦੀ ਏ, ਉੱਥੇ ਸੁੱਖ ਸਹਿਜ ਤੇ ਚੈਨ ਦੀ ਗੱਲ ਹੈ, ਸੁੱਖ ਸਹਿਜ ਵਿਸ਼ਰਾਮ। ਤੇ ਮੰਗ ਕੀਤੀ ਏ, ਮਨ ਤੇ ਕਦੇ ਨਾ ਵਿਸਰੇ ਅਨਾਥ ਕੋ ਨਾਥ, ਨਾਨਕ ਪ੍ਰਭ ਸ਼ਰਨਾਗਤੀ ਜਾਂ ਕੇ ਸਭ ਕਿਛ ਹਾਥ। ਆਪਾਂ ਆਰੰਭ ਸ਼ਬਦ ਪੜਿਆ ਨਾ, ਉਦਮ ਕੀਆ ਕਰਾਇਆ ਆਰੰਭ ਰਚਾਇਆ, ਮੈਂ ਉਦਮ ਕੀਤਾ ਮਾਲਕ ਵਾਹਿਗੁਰੂ ਤੂੰ ਕਰਾਇਆ, ਤੇਰੇ ਕਰਾਉਣ ਤੇ ਮੇਰਾ ਉਦਮ ਹੋਇਆ। ਨਾਮ ਜਪੇ ਜਪ ਜੀਵਨਾ ਗੁਰਮੰਤਰ ਦਿਰੜਾਇਆ, ਸਤਿਗੁਰੂ ਨੇ ਐਸਾ ਸੋਹਣਾ ਮੰਤਰ ਦਿੱਤਾ ਜਿਸ ਨੂੰ ਜਪ ਜਪ ਕੇ ਜੀਂਦਿਆਂ ਆਨੰਦ ਭਰ ਰਿਹਾ। ਪਾਏ ਪਰਹਿ ਸਤਿਗੁਰੂ ਕੇ ਜਿਨ ਭਰਮ ਵਿਦਾਰਿਆ, ਕਰ ਕਿਰਪਾ ਪ੍ਰਭ ਆਪਣੀ ਸੱਚ ਸਾਜ ਸਵਾਰਿਆ, ਜਿਹਨੇ ਮੇਰੀ ਜ਼ਿੰਦਗੀ ਸਵਾਰ ਕੇ ਰੱਖ ਦਿੱਤੀ, ਮੈਂ ਉਹਦੇ ਚਰਨਾਂ ਵਿੱਚ ਲੋਟ ਪੋਟ ਹੁੰਦਾ ਰਵਾਂ। ਪਾਏ ਪਰਹਿ ਸਤਿਗੁਰੂ ਕੇ, ਜਿਹਨੇ ਮੇਰੇ ਮਨ ਦੀ ਦੁਵਿਧਾ ਮਿਟਾ ਕੇ ਭਰਮ ਮਿਟਾ ਕੇ ਮੈਨੂੰ ਸਵਾਰ ਦਿੱਤਾ ਹੈ, ਸਾਜ ਦਿੱਤਾ ਹੈ। ਕਰ ਗਏ ਲੀਨੇ ਆਪਣੇ ਸੱਚ ਹੁਕਮ ਰਜਾਈ, ਆਪਣੀ ਰਜ਼ਾ ਵਿੱਚ ਹੀ ਆਪਣੀ ਪ੍ਰਸੰਨਤਾ ਵਿੱਚ ਹੀ ਮੈਨੂੰ ਬਾਂਹ ਫੜ ਕੇ ਆਲਸ ਦੇ ਰੋਗ ਵਿੱਚੋਂ ਕੱਢ ਲਿਆ। ਜੋ ਪ੍ਰਭ ਦਿੱਤੀ ਦਾਤ ਸਾਹ ਪੂਰਨ ਵਡਿਆਈ, ਇਹ ਤੋਂ ਵੱਡੀ ਵਡਿਆਈ ਹੋਰ ਕੀ ਹੋ ਸਕਦੀ ਜਿਹੜੀ ਮੇਰੇ ਮਾਲਕ ਨੇ ਬਖਸ਼ਿਸ਼ ਕੀਤੀ। ਆਪਣੀਆਂ ਵਡਿਆਈਆਂ ਦੀ ਕਿਹੜੀ ਕੀਮਤ ਹੈ? ਜੋ ਮਾਲਕ ਨੇ ਵਡਿਆਈ ਦਿੱਤੀ ਹੈ ਉਦਮੀ ਹੋਣ ਦੀ, ਗੁਰਮੁਖ ਹੋਣ ਦੀ, ਸਤਸੰਗੀ ਹੋਣ ਦੀ, ਭਗਤ ਹੋਣ ਦੀ, ਇਹਦੇ ਨਾਲ ਦੀ ਵਡਿਆਈ ਹੋਰ ਕੀ ਹੋ ਸਕੇਗੀ? ਸਦਾ ਸਦਾ ਗੁਣ ਗਾਈ ਇਹ ਗਾਉਂਦੇ ਨੇ ਉਹ ਲੋਕ ਜਿਨ੍ਹਾਂ ਤੇ ਸਾਹਿਬ ਦੀ ਰਹਿਮਤ ਹੋਈ। ਜਪ ਨਾਮ ਮੁਰਾਰੀ ਨੇਮ ਨਿਭਾਇਓ ਸਤਿਗੁਰੂ, ਅਸੂਲ ਨੇਮ ਕਹਿੰਦੇ ਨੇ ਅਸੂਲ ਨੂੰ, ਬਾ ਅਸੂਲ ਜ਼ਿੰਦਗੀ ਨੇਮ ਬਦ ਜੀਵਨ, ਗੁਰੂ ਦੀ ਕਿਰਪਾ ਨਾਲ ਨਿਭਦਾ ਚੱਲਿਆ ਜਾ ਰਿਹਾ। ਨੇਮ ਨਿਭਾਇਓ ਸਤਿਗੁਰੂ ਪ੍ਰਭ ਕਿਰਪਾ ਧਾਰੀ, ਨਾਮ ਧਨ ਗੁਣ ਗਾਓ। ਹੁਣ ਤਾਂ ਮੈਂ ਗਾਉਂਦਾ ਚਲਾ ਜਾਵਾਂ ਤੇ ਸਭ ਤੋਂ ਵੱਡੀ ਖੱਟੀ ਖੱਟਦਾ ਚਲਾ ਜਾਵਾਂ। ਲਾਭ ਪੂਰੇ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ, ਪ੍ਰਭ ਸ਼ਾਹ ਅਮਿਤਾ, ਪ੍ਰਭੂ ਸ਼ਾਹ ਦੇ ਦੁਆਰੇ ਦੇ ਇਹ ਸੰਤ ਜਣ ਜੋ ਅਸਲ ਵਪਾਰ ਕਰਨ ਵਾਲੇ ਨੇ, ਇਸ ਉਦਮ ਦੇ ਸਦਕਾ ਇਹ ਬਹੁਤ ਹੀ ਖੱਟੀ ਖੱਟ ਜਾਂਦੇ। ਧੰਨ ਗੁਰੂ ਨਾਨਕ ਇਸ ਵੇਲੇ ਰੋਹੇਲ ਖੰਡ ਗਏ ਨੇ ਨਾ, ਸਾਹਿਬ ਵਿਕ ਗਏ, ਗੁਲਾਮ ਹੋ ਕੇ ਵਿਕ ਗਏ। ਤੇ ਜਿਸ ਬੰਦੇ ਨੇ ਖਰੀਦਿਆ ਸੀ ਨਾ, ਉਹਨੇ ਆ ਕੇ ਸਮਝਾ ਦਿੱਤਾ, ਕਹਿਣ ਲੱਗਾ ਗੁਲਾਮ ਆਹ ਘਰ ਹੀ ਤੇ ਇਸ ਘਰ ਵਿੱਚ ਘਰ ਦੇ ਸਾਰੇ ਕੰਮ ਜੋ ਬੇਗਮ ਆਖਿਓ ਤੂੰ ਕਰਨੇ। ਧੰਨ ਗੁਰੂ ਨਾਨਕ ਸਿਰ ਨਵਾ ਕੇ ਕਹਿਤਾ ਜੀ ਹਜ਼ੂਰ, ਮਾਲ ਡੰਗਰ ਦਾ, ਵਿਹੜੇ ਪਾੜੇ ਦਾ, ਆਲੇ ਦੁਆਲੇ ਦਾ ਸਾਰਾ ਕੰਮ ਤੂੰ ਸਾਹਮਣਾ, ਮੇਰੀ ਮੁੱਠੀ ਚਾਪੀ ਤੇ ਸੇਵਾ ਵੀ ਤੂੰ ਕਰਨੀ। ਸਾਹਿਬਾਂ ਨੇ ਜੀ ਹਜ਼ੂਰ ਕਹਿ ਦਿੱਤਾ। ਸਵੇਰੇ ਤੜਕੇ ਪਾਣੀ ਗਰਮ ਕਰਕੇ ਮੈਨੂੰ ਨਹਾਉਣਾ ਹੀ, ਜੀ ਹਜ਼ੂਰ। ਉਹ ਬੜਾ ਖੁਸ਼ ਹੈ, ਕੈਸਾ ਗੁਲਾਮ ਮਿਲਿਆ, ਕੈਸਾ ਅਸੀਲ ਹੈ, ਕੈਸਾ ਆਗਿਆਕਾਰ ਹੈ। ਰਾਤ ਬੀਤੀ, ਅੰਮ੍ਰਿਤ ਵੇਲਾ ਹੋਇਆ, ਉਹਨੇ ਆਵਾਜ਼ ਮਾਰੀ, ਗੁਲਾਮ ਪਾਣੀ ਲੈ ਕੇ ਆ, ਨਹਾਵਾਂਗਾ।
ਧੰਨ ਗੁਰੂ ਨਾਨਕ ਕਹਿਣ ਲੱਗੇ ਹਜ਼ੂਰ ਜਾ ਹੀ ਰਿਹਾ, ਮਾਲਕ ਚੱਲਿਆ ਹੀ ਸਾਂ, ਤੇ ਧੰਨ ਗੁਰੂ ਨਾਨਕ ਥੋੜ੍ਹੀ ਦੇਰ ਬਾਅਦ ਵਾਪਸ ਵੀ ਆ ਰਹੇ। ਗੁਲਾਮ ਪਾਣੀ ਲੈ ਆਇਆ ਹੈ ਤੇ ਧੰਨ ਗੁਰੂ ਨਾਨਕ ਕਹਿੰਦੇ ਨੇ ਹਜ਼ੂਰ ਮਾਫ਼ੀ ਦਾ ਖਾਸਤਕਾਰ ਆ, ਮਾਫ਼ੀ ਚਾਹੁਣਾ ਪਾਣੀ ਹੈ ਨਹੀਂ ਕਿਧਰੇ। ਬੜਾ ਗੁੱਸਾ ਚੜਿਆ, ਆਖਰ ਇਹੋ ਜਿਹਾ ਬੰਦੇ ਨੂੰ ਕ੍ਰੋਧ ਹੀ ਆਵੇਗਾ। ਕਹਿਣ ਲੱਗਾ ਪਾਣੀ ਹੈ ਨਹੀਂ, ਇਹ ਕੈਸਾ ਬਹਾਨਾ ਹੈ, ਖੂਹ 'ਚ ਪਾਣੀ ਹੈ ਨਹੀਂ। ਧੰਨ ਗੁਰੂ ਨਾਨਕ ਕਹਿੰਦੇ ਨੇ ਨਹੀਂ, ਤਲਾਅ ਤੋਂ ਲੈ ਆਉਣਾ ਸੀ, ਇਹ ਹਜ਼ੂਰ ਉੱਥੇ ਵੀ ਨਹੀਂ, ਉਹ ਨਿਕੰਮਿਆ ਉੱਥੋਂ ਪਰਾਂ ਦਰਿਆ ਤੋਂ ਲੈ ਆਉਣਾ ਸੀ। ਧੰਨ ਗੁਰੂ ਨਾਨਕ ਕਹਿੰਦੇ ਨੇ ਹਜ਼ੂਰ ਉੱਥੇ ਵੀ ਤਾਂ ਨਹੀਂ, ਨੇੜੇ ਤੇੜੇ ਪਾਣੀ ਕਿਧਰੇ ਵੀ ਤਾਂ ਨਹੀਂ, ਮੈਂ ਕਿੱਥੋਂ ਲੈ ਆਉਂਦਾ। ਇਹਨੇ ਚਿਰ ਨੂੰ ਗਲੀ 'ਚ ਹਾਹਾਕਾਰ ਮੱਚੀ ਦੀ ਆਵਾਜ਼ ਪਈ, ਘਬਰਾ ਕੇ ਉੱਠਿਆ, ਪੁੱਛਿਆ ਕੀ ਗੱਲ ਹੈ। ਕਹਿੰਦੇ ਨੇ ਸਾਰੇ ਨਗਰ 'ਚ ਪਾਣੀ ਕਿਧਰੇ ਨਹੀਂ, ਪਾਣੀ ਦੀ ਥੋ, ਪਾਣੀ ਬਿਨਾਂ ਕਿਵੇਂ ਜੀਵਾਂਗੇ। ਘਬਰਾਹਟ ਪੈਦਾ ਹੋ ਗਈ, ਸਿਆਣੇ ਬੰਦੇ ਸਿਰ ਜੋੜ ਕੇ ਬੈਠੇ ਜੋ ਬਜ਼ੁਰਗ ਸਨ, ਜ਼ਿੰਮੇਵਾਰ ਸਨ, ਉਹਨਾਂ ਕਿਹਾ ਇਹ ਗੱਲ ਕੀ ਬਣ ਗਈ, ਪਾਣੀ ਕਿੱਧਰ ਗਿਆ। ਕੋਈ ਉਹਨਾਂ ਵਿੱਚ ਸੀ ਥੋੜ੍ਹਾ ਜਿਹਾ ਰੱਬ ਦੇ ਭੈ ਵਾਲਾ, ਉਹ ਕਹਿਣ ਲੱਗਾ ਮੈਨੂੰ ਜਾਪਦਾ ਹੈ ਕਿਸੇ ਸਾਈ ਲੋਕ ਦੀ, ਕਿਸੇ ਰੱਬ ਦੇ ਬੰਦੇ ਦੀ ਖੁਨਾਮੀ ਸਾਥੋਂ ਹੋ ਗਈ ਹੈ, ਤਾਂ ਇਹ ਸਜ਼ਾ ਸਾਡੇ ਸਾਹਮਣੇ ਆਈ ਹੈ, ਪਾਣੀ ਦੀ ਬੂੰਦ ਬੂੰਦ ਨੂੰ ਅਸੀਂ ਤਰਸ ਕੇ ਮਰ ਜਾਵਾਂਗੇ, ਬੜਾ ਮੁਸ਼ਕਲ ਹੋ ਜਾਏਗਾ, ਨੇੜੇ ਤੇੜੇ ਕਿਧਰੇ ਪਾਣੀ ਨਹੀਂ, ਕਿਸੇ ਦੀ ਖੁਨਾਮੀ ਬੇਅਦਬੀ ਸਾਡੇ ਕੋਲੋਂ ਹੋ ਗਈ ਜਾਪਦੀ। ਤੇ ਇੱਕ ਵਿੱਚੋਂ ਜਿਹੜਾ ਬੜਾ ਚੰਚਲ ਸੀ ਕਹਿਣ ਲੱਗਾ ਖੁਨਾਮੀ ਦੀ ਗੱਲ ਤਾਂ ਕਰੋ ਜੀ ਆਪਾਂ ਕੋਈ ਨੇਕੀ ਦੀ ਗੱਲ ਕਦੇ ਕੀਤੀ ਹੋਵੇ, ਤਾਂ ਆਪਾਂ ਮਾਰ ਕੁੱਟ ਕੇ ਲੋਕਾਂ ਨੂੰ ਉਹਨਾਂ ਕੋਲੋਂ ਵਗਾਰਾਂ ਲੈਂਦੇ ਹਾਂ, ਕੰਮ ਲੈਂਦੇ ਹਾਂ, ਪਤਾ ਨਹੀਂ ਇਹਨਾਂ ਵਿੱਚ ਕੌਣ ਕੌਣ ਕੀ ਹੈ। ਕਹਿਣ ਲੱਗੇ ਨਹੀਂ, ਜ਼ਰਾ ਗੌਰ ਨਾਲ ਵਿਚਾਰੋ, ਉਹ ਪਠਾਨ ਜਿਹਨੇ ਖਰੀਦ ਕੇ ਗੁਰੂ ਨਾਨਕ ਨੂੰ ਲਿਆਂਦਾ ਸੀ ਦੋ ਘੋੜਿਆਂ ਤੋਂ, ਕਹਿਣ ਲੱਗਾ ਇੱਕ ਬੰਦਾ ਮੈਂ ਰਾਤੀ ਲਿਆਂਦਾ ਖਰੀਦ ਕੇ, ਬੰਦਾ ਬੜਾ ਹੀ ਧੀਰਜਵਾਨ ਹੈ, ਬੜਾ ਹੀ ਸੀਲ ਹੈ, ਬੜਾ ਹੀ ਆਗਿਆਕਾਰ ਹੈ, ਤੇ ਜੇ ਉਹਦੇ ਚਿਹਰੇ ਵੱਲ ਵੇਖਿਆ ਨਹੀਂ ਜਾਂਦਾ, ਉਹਦੇ ਨੇਤਰਾਂ ਵੱਲ ਵੇਖਿਆ ਨਹੀਂ ਜਾਂਦਾ, ਜਾਪਦਾ ਕਿਤੇ ਗਲਤੀ ਨਾਲ ਮੈਂ ਕਿਸੇ ਰੱਬ ਲੋਕ ਨੂੰ ਤਾਂ ਨਹੀਂ ਗੁਲਾਮ ਸਮਝ ਕੇ ਖਰੀਦ ਲਿਆ ਆ। ਉਹ ਕਹਿਣ ਲੱਗੇ ਵਿਖਾ ਸਾਨੂੰ, ਚੱਲ ਆ ਗਏ। ਉਹਨਾਂ 'ਚ ਜਿਹੜਾ ਬੰਦਾ ਆਗੂ ਸੀ, ਬਜ਼ੁਰਗ ਸੀ, ਕਹਿਣ ਲੱਗਾ ਬਾਬਾ ਪਾਣੀ ਨਹੀਂ। ਧੰਨ ਗੁਰੂ ਨਾਨਕ ਨੂੰ ਕਹਿਣ ਲੱਗਾ ਸਾਈਂ ਲੋਕਾਂ ਪਾਣੀ ਨਹੀਂ, ਪਾਣੀ ਤੋਂ ਬਿਨਾਂ ਕਿਵੇਂ ਚੱਲੇਗਾ। ਧੰਨ ਗੁਰੂ ਨਾਨਕ ਕਹਿਣ ਲੱਗੇ ਅੱਗੇ ਵੀ ਬੰਦਿਆਂ ਦਾ ਲਹੂ ਪੀਂਦੇ ਜੇ ਹੋਣੀ ਪੀਤੀ ਚੱਲ, ਜੇ ਇਸੇ ਨਾਲ ਤੁਹਾਡਾ ਕੰਮ ਸਰਦਾ ਹੈ। ਹੁਣ ਇਹੋ ਜਿਹੀ ਗੱਲ ਕਦੇ ਕਿਸੇ ਗੁਲਾਮ ਨੇ ਕਹਿਣੀ ਸੀ? ਧੰਨ ਗੁਰੂ ਨਾਨਕ ਨੇ ਝਟਕਾ ਦੇ ਕੇ ਜਗਾ ਦਿੱਤਾ, ਉਹਨਾਂ ਵੇਖਿਆ ਵਾਕਈ ਗੁਲਾਮਾਂ ਵਾਲੀ ਕੋਈ ਗੱਲ ਨਹੀਂ, ਇਹ ਤਾਂ ਪੈਂਦਾ ਹੈ ਉੱਤੋਂ ਦੀ। ਕਹਿਣ ਲੱਗੇ ਬਾਬਾ ਮਰ ਜਾਵਾਂਗੇ। ਧੰਨ ਗੁਰੂ ਨਾਨਕ ਕਹਿਣ ਲੱਗੇ ਜੀਣ ਜੂ ਨਹੀਂ ਦਿੰਦੇ, ਮਰੋ, ਕਿਸੇ ਨੂੰ ਜੀਣ ਵੀ ਤਾਂ ਨਹੀਂ ਦਿੰਦੇ। ਕਿੰਨੀਆਂ ਭੈਣਾਂ ਨੇ ਵੀਰ ਤੁਸੀਂ ਕੋਹਲੂਆਂ ਨਾਲ ਜੋ ਛੱਡੇ, ਕਿੰਨੀਆਂ ਮਾਵਾਂ ਦੇ ਲਾਡਲੇ ਪੁੱਤਰ ਤੁਸੀਂ ਹਲਾ ਕੇ ਲਾ ਛੱਡੇ ਨੇ, ਕਿੰਨੀਆਂ ਸੁਹਾਗਣਾਂ ਦੇ ਸੁਹਾਗ ਤੁਸੀਂ ਮਾਰ ਮਾਰ ਕੇ ਕੋੜੇ ਖਤਮ ਕਰ ਦਿੱਤੇ ਨੇ, ਚੱਕੀਆਂ ਤੇ ਖਰਾਸਾਂ ਤੇ ਜੋ ਜੋ ਕੇ ਤੁਸੀਂ ਉਹਨਾਂ ਦੀ ਰੱਤ ਪੀ ਲਈ, ਅੱਜ ਤੁਹਾਨੂੰ ਆਪਣੇ ਜੀਵਨ ਦਾ ਮੋਹ ਜਾ ਗਿਆ, ਖਿਆਲ ਜਾ ਗਿਆ, ਲੋਕਾਂ ਨਾਲ ਕੀ ਕਰਦੇ, ਸਿਰ ਨੀਵੇਂ ਕਰਕੇ ਬਹਿ ਗਏ, ਗੱਲ ਨਹੀਂ ਔੜਦੀ। ਲੋੜਵੰਦ ਵੀ ਹੋਵੇ ਨਾ ਬੰਦਾ ਤੇ ਫਿਰ ਉਹਦਾ ਰੁੱਖ ਬਦਲ ਜਾਂਦਾ। ਕਹਿਣ ਲੱਗਾ ਬਾਬਾ ਕੁਝ ਕਰ ਸਕਣੇ ਪਾਣੀ ਦਾ? ਧੰਨ ਗੁਰੂ ਨਾਨਕ ਕਹਿਣ ਲੱਗੇ ਇੱਕੋ ਤਰੀਕਾ, ਇਹਨਾਂ ਸਾਰਿਆਂ ਨੂੰ ਛੱਡ ਦਿਓ, ਪਾਣੀ ਆ ਜਾਏਗਾ ਤੁਹਾਡੇ ਵਾਸਤੇ। ਨਿਰੰਕਾਰ ਦੀ ਪ੍ਰਸੰਨਤਾ ਪ੍ਰਾਪਤ ਕਰੋ, ਇਹਨਾਂ ਦੀ ਰੂਹ ਰਾਜ਼ੀ ਕਰੋ, ਇਹਨਾਂ ਸਾਰਿਆਂ ਨੂੰ ਆਜ਼ਾਦ ਕਰ ਦਿਓ। ਕਈ ਭੈਣਾਂ ਦੇ ਕਲੇਜੇ ਠੰਡੇ ਹੋਣਗੇ, ਕਈ ਸੁਹਾਗਣਾਂ ਦੇ ਚਿੱਤ ਰਾਜ਼ੀ ਹੋਣਗੇ, ਕਈ ਮਾਵਾਂ ਦੇ ਕਲੇਜੇ ਨੂੰ ਠੰਡ ਪੈ ਗਈ ਹੁੰਦੀ, ਅਸੀਸ ਸਦਕਾ ਤੁਹਾਨੂੰ ਸਾਰੇ ਸੁੱਖ ਆਉਣਗੇ। ਇੱਕ ਪਾਣੀ ਦੀ ਗੱਲ ਕੀ? ਹੁਣ ਉਹਨਾਂ ਨੇ ਆਪਣਾ ਮਸਲਾ ਰੱਖਿਆ, ਕਹਿਣ ਲੱਗੇ ਬਾਬਾ ਜੀ ਇਹਨਾਂ ਸਾਰਿਆਂ ਨੂੰ ਛੱਡਤਾ, ਅਸੀਂ ਕੀ ਕਰਾਂਗੇ? ਕਿਉਂ ਕਿ ਬਾਬਾ ਸਾਡੇ ਕੰਮ ਕਿਵੇਂ ਚੱਲਣਗੇ? ਧੰਨ ਗੁਰੂ ਨਾਨਕ ਕਹਿਣ ਲੱਗੇ ਆਪ ਕਰੋ। ਕਹਿਣ ਲੱਗੇ ਆਪ ਕਦੇ ਕੀਤੇ ਨਹੀਂ, ਬੈਠਿਆਂ ਬਿਠਾਇਆ ਹੋ ਜਾਂਦੇ ਨੇ। ਇਸ ਕਰਕੇ ਧੰਨ ਗੁਰੂ ਨਾਨਕ ਕਹਿਣ ਲੱਗੇ ਹੁਣ ਲੱਗਦਾ ਹੈ ਪਤਾ, ਅੱਗੇ ਤਾਂ ਇਹ ਸਮਝਦੇ ਸਾਂ ਕਿ ਇਹ ਤੁਹਾਡੇ ਗੁਲਾਮ ਨੇ, ਪਰ ਹੁਣ ਪਤਾ ਪਿਆ ਲੱਗਦਾ ਤੁਸੀਂ ਇਹਨਾਂ ਦੇ ਗੁਲਾਮ, ਤੁਸੀਂ ਆਪਣੇ ਆਲਸ ਦੇ ਗੁਲਾਮ ਜੇ। ਇਸ ਕਰਕੇ ਤੁਹਾਨੂੰ ਕੋਈ ਨਾ ਕੋਈ ਚਾਹੀਦਾ ਅਸਿਸਟੈਂਟ, ਸਹਾਇਤਾ ਕਰਨ ਵਾਲਾ, ਤੁਹਾਡੇ ਕੰਮ ਚਲਾਉਣ ਵਾਲਾ। ਤੁਸੀਂ ਤਾਂ ਗੁਲਾਮ ਤੁਸੀਂ ਹੋ, ਤੁਸੀਂ ਇਹਨਾਂ ਦੇ ਮਾਲਕ ਨਹੀਂ ਹੋ, ਇਹ ਤੁਹਾਡੇ ਮਾਲਕ ਨੇ, ਜਿਹਨਾਂ ਬਿਨਾਂ ਤੁਹਾਡਾ ਸਰਦਾ ਨਹੀਂ। ਹੁਣ ਤੁਸੀਂ ਸੋਚੋ, ਇਹ ਕਥਾ ਹੋਰ ਵੀ ਪ੍ਰਚਲਨ ਵਿੱਚ ਸੀ, ਪੜ੍ਹੀ। ਕਹਿੰਦੇ ਨੇ ਇੱਕ ਨਦੀ ਦੇ ਕਿਨਾਰੇ ਦੋ ਰਿਆਸਤਾਂ, ਇੱਕ ਉਸ ਪਾਸੇ ਇੱਕ ਉਸ ਪਾਸੇ। ਇੱਕ ਰਿਆਸਤ ਦਾ ਏਰੀਆ ਰਕਬਾ ਬਹੁਤ ਵੱਡਾ ਹੈ, ਉਹਦੀ ਆਬਾਦੀ ਵੀ ਤਕੜੀ ਹੈ, ਉਹਦੀ ਜ਼ਮੀਨ ਵੀ ਪੱਧਰੀ ਹੈ, ਉਹਦੇ ਵਿੱਚੋਂ ਛੋਟੀ ਛੋਟੀਆਂ ਨਦੀਆਂ ਵੀ ਲੰਘਦੀਆਂ ਨੇ, ਉੱਥੇ ਪਾਣੀ ਧਰਤੀ ਵਿੱਚ ਵੀ ਚੰਗਾ ਹੈ, ਖੁਸ਼ਹਾਲ ਰਿਆਸਤ। ਦੂਜੇ ਪਾਸੇ ਛੋਟੇ ਜਿਹੇ ਏਰੀਏ ਵਾਲੀ, ਛੋਟੇ ਜਿਹੇ ਰਕਬੇ ਵਾਲੀ ਰਿਆਸਤ, ਉਹਦੇ 'ਚ ਅੱਧਾ ਕੋਈ ਇਲਾਕਾ ਉੱਚਾ ਨਹੀਂ ਹੈ, ਪਾਣੀ ਦੀ ਵੀ ਘਾਟ ਹੈ, ਜ਼ਮੀਨ ਵੀ ਕਮਜ਼ੋਰ ਹੈ, ਤੇ ਬੰਦੇ ਵੀ ਗਿਣਤੀ 'ਚ ਥੋੜ੍ਹੇ। ਨਦੀ ਦੇ ਦੋਵੇਂ ਪਾਸੇ ਵਸਣ ਵਾਲੀਆਂ ਰਿਆਸਤਾਂ, ਵੱਡੀ ਰਿਆਸਤ ਵਾਲੇ ਨੇ ਚੌਥੇ ਕਿ ਦਿਨ ਉੱਠਣਾ, ਹਮਲਾ ਕਰਨਾ, ਉਹਨਾਂ ਦੇ ਮਾਲ ਡੰਗਰ ਖੋਹ ਲਿਆਉਣੇ, ਚਾਰ ਬੰਦੇ ਮਾਰ ਆਉਣੇ, ਉਹਨਾਂ ਦਾ ਨੁਕਸਾਨ ਕਰ ਦੇਣਾ। ਉਹ ਛੋਟੀ ਰਿਆਸਤ ਦਾ ਰਾਜਾ ਇੱਕ ਦਿਨ ਆਪਣੇ ਵਜ਼ੀਰਾਂ ਮੀਰਾਂ ਨੂੰ ਇਕੱਠੇ ਕਰਕੇ ਬਹਿ ਗਿਆ, ਕਹਿਣ ਲੱਗਾ ਵੀ ਅੱਜ ਮੈਂ ਫੈਸਲਾ ਕਰਨਾ, ਦੱਸੋ। ਕਹਿਣ ਲੱਗੇ ਰੋਜ਼ ਰੋਜ਼ ਦੀ ਇਸ ਮਾਰ ਪੈਣ ਨਾਲੋਂ
मैं सोचिया चिट्टा झंडा खड़ा करके उन्हां दी ईण मन लईए गुलामी, उन्हां दी गुलामी कबूल कर लईए। वह वड्डे ने, वह डाढ़े ने, उन्हां कोल माया भी खुली है, बंदे भी तगड़े ने, उन्हां दे उन्हां कोल साधन बहुते ने। एक विचो सियाने ने क्या कहन लगे, उन्हां दी भुख भी वड्डी, वह इन्ना कुछ पा के भी तुहाडे उत्ते भुखे पै पै के चकड़दे ने, भुख भी तो वड्डी उन्हां दी। कहन लगा चलो उन्हां दी भुख वड्डी ते सानू भी हरप कर रहा, उन्हां कहो बंदा भेज दिओ, उन्हां कहो आओ ते साडे ते आके कब्जा करके बह जाओ, असीं तुहाडे गुलाम होए। विचों दो चार अणखवाले सन, कहन लगे सानू नहीं मंजूर, असीं नहीं गुलामी कबूल करनी, मर जावांगे। कहन लगा की करोगे, एक सियाणा बुजुर्ग बैठा सी, वह कहन लगा गल मेरे हाथ दे दिओ, मैं तुहानू नजारा विखावां। कहन लगा की करेगा, कहन लगा जो मैं कहां वह करी चलो, छिया महीनों बाद नतीजा दसांगा। राजा कहन लगा ठीक है। उस बुढ़े नू कहन लगा विद्वान है, सियाणा है, तजर्बाकार है, जो तू करेगा मैनू भी प्रवान, मेरी रियाया नू प्रवान। उन्हें फिर वंडियां कीतियां बंदियां दी। कहन लगा अधे बंदे इस परजा दे इन्हां उच्चिया नीवियां थावियां नू पधरे करनगे, जिथे जिथे पानी है उथों नाले पट के, खाले पट के, नहरां पट के, जिथे नहीं है उथे पहुंचाउणगे, जिथे जिथे पानी नेड़ियों उपलब्ध हो सकता है उथे खूह पट्टणगे। अधे बंदे तां मैं इस तरह सारी परजा दे लावांगा, दिन रात काम करना पएगा। राजा कहन लगा जिहड़ा ना करे मेरे पेश कर। दूजे पासे एक घटना वापरी, उस वड्डी रियासत दे किसे वड्डे अफसर दे घर विच, किसे फौजी अफसर दे घर च अचानक एक बंदे ने आके बूहा टकोरिया। कहन लगा कौन है? कहन लगा जी मैं सेवादार हाँ, गुलाम हाँ, चाकर हाँ। की करेगा? कहिंदा जी जो मर्जी करा लो, पठा दथा करदा सारा काम, रसोई याद और शरीर दी सेवा जो कहोगे सारी करांगा, कपड़े धो देंगा, सफाई कर देंगा। कह लगे लवेगा की? कहिंदा जी कुछ नहीं, बस रोटी दित्ती चलो, रोटी दित्ती चलो ते काम ले चलो, होर कुछ नहीं चाहिए। कमाल है, बड़ा सस्ता बंदा है। उन्हें क्या जी आया, आ जा फिर, जे हो जा बंदा है पूछण दी भी लोड़ नहीं कित्थों आए। दूजे घर भी इहो जिहा पहुंच गया, तीजे घर भी, सैकड़े वड्डे वड्डे सिपा सालारां दे घरां विच इहो जिहे बंदे चौथे एक दिन फिरदे नजर आए, जिहड़े मुफ्त सेवा कर रहे ने, रोटी खांदे ने, दिन रात जुटे होए, बड़ी बड़ा काम करदे, शरीर की कोई सुख की परवाह नहीं करदे। छे महीने इवें बीत गए, छे महीनों बाद अचानक उस छोटी रियासत दे बंदियां ने, उस राजे की फौज ने अचानक वड्डी रियासत ते हमला कर दिता। बिगल वजे, टोल टमकीरे वजे, उन्होंने नदी पार करके बेड़िया राही इधर हमला कर दिता, और कुछ पलों के विच ही इन्हों चिट्टा झंडा वड्डी रियासत वालों खड़ा करना पिया। कारण पता की सी? उन्होंने आके सारे काम संभाल ले सन, ते जिदन हमला होना सी रातों रात सारे गुलाम गायब हो गए, सारे ही दास गायब हो गए, वापस अपनी रियासत चले गए। उन्होंने दिन मिथिया होया, अपनी फौज ने रल के हमला किया, ये लोग ना उन्होंने बंदूक लभे, ना उन्होंने तलवार लभे, ना उन्होंने पानी हाथ आवे, ना उन्होंने कमरकसा लभे, घबरा गए, कोई चीज उन्होंने हाथ वास रही नहीं, सेवकों ने सारा काम अपने हाथ ले लिया होया, आलसी बना के रख दिता। छिया महीनों की उन्होंने मेहनत ने इन्हों का बेड़ा गर्क कर दिता, आप इन्ने चुस्त हो गए। उधर जमीन पदरिया करने वाले एडे उद्यमी हो गए, जिस उन्होंने रल के हमला किया, नक्शा बदल के रख दिता, सारी रियासत छांदे चले गए। इस वड्डी रियासत के मालिक नूं हथ खड़े करके उन्होंने ईन मननी पई, पुछया ये किवें हो गया, यह जादू किवें वरत गया, तुसी चार बंदे थोड़े जाए मेरे ते किवें आ गए, हावी हो गए। वह बुढ़ा बंदा कहन लगा गल सिर्फ उद्यम ते आलस दी, तुहानू आलसी बना दिता, अपने नूं उद्यमी बना दिता। धन गुरु नानक कहन लगे तुसी आलसी हो के अपने दुश्मन बन गए हो, इस तरह नहीं गल, इन्हां नूं छड्ड दिओ। कहन लगे जी बिल्कुल नहीं सरना साहब। कहन लगे कुछ बंदे जिहड़े खुशी नाल पैसे लैके रहना प्रवान करन, वगारा नाल नहीं, पगारा नाल तनखाहां नाल रहना पसंद करन, वह रख लो, बाकी छड्ड दिओ। छड्ड दित्ते। इधरों ये परपकार गुरु नानक साहब के कहन ते उन्होंने किया, उधर पानी पानी आ गया, पानी खूहां विच, पानी तलाबां विच, पानी निरंकार दी रहमत, गुलाम आजाद हो गए, भाई हरा ते होर प्रेमी सारे आजाद हो। धन गुरु नानक कहन लगे मैं इन्हें ते बस नहीं करना कि तुसी अपने कोलू आप जोवो, तुसी अपने हल आप चलाओ, इन्हें ते बस नहीं, मैं तुहाडे नाल होर भी गल करनी अगे, शायद तुसा अपनी अरदास, अपनी दुआ, अपनी प्रार्थना भी शायद काजियां कोलों, मुल्लावां कोलों कराई होवेगी, इधर आओ, आप तुहानूं निरंकार नाल जोड़ के जाणा, उद्यम करके आप नमाज करो, आप दुआ करो, आप निरंकार दी हजूरी च हाजरियां भरो, मन का उद्यम भी तुहानूं दे के जाणा, सवेरे शाम की सतसंगत का उद्यम दे के जाणा। धन गुरु नानक ने उन्हां नूं एक थां ते रल के बह के प्यार दे सूत्र च परुते जाके निरंकार दी, प्रभु दी, खुदावंद दी सिफतो सनाह करन वास्ते
ਉਹਦੇ ਗੁਣ ਗਾਉਣ ਵਾਸਤੇ, ਹਰੀ ਜਸ ਕਰਨ ਵਾਸਤੇ ਮਿਲ ਕੇ ਬੈਠਣ ਦੀ ਜਾਚ ਬਖਸ਼ਿਸ਼ ਕੀਤੀ। ਕਿਉਂਕਿ ਧੰਨ ਗੁਰੂ ਨਾਨਕ ਦੀ ਸਭ ਤੋਂ ਵੱਡੀ ਜੁਗਤ ਹਰ ਥਾਂ ਤੇ ਇਹ ਹੈ, ਜਿੱਥੇ ਵੀ ਜਾਂਦੇ ਨੇ ਆਪ ਜੀ ਕਹਿੰਦੇ ਨੇ ਧਰਮਸਾਲ ਕਰੋ, ਸਤਸੰਗਤ ਕਰੋ, ਲੰਗਰ ਚਲਾਓ, ਸੇਵਾ ਕਰੋ। ਇਹ ਧੰਨ ਗੁਰੂ ਨਾਨਕ ਦੀ ਮਰਿਆਦਾ ਹੈ। ਉਹਨਾਂ ਨੇ ਇਸ ਮਰਿਆਦਾ ਨੂੰ ਧਾਰਨ ਕਰ ਲਿਆ, ਉਹ ਜ਼ਿਹਨੀ ਗੁਲਾਮੀ ਤੋਂ ਆਜ਼ਾਦ ਹੋ ਗਏ, ਗੁਲਾਮਾਂ ਦੀ ਗੁਲਾਮੀ ਤੋਂ ਆਜ਼ਾਦ ਹੋ ਗਏ, ਉਦਮ ਵਿੱਚ ਆ ਗਏ, ਆਪਣੇ ਕੰਮ ਆਪ ਕਰਦੇ ਨੇ, ਅਰੋਗ ਰਹਿਣ ਲੱਗ ਪਏ, ਚੜ੍ਹਦੀਆਂ ਕਲਾਂ 'ਚ ਰਹਿਣ ਲੱਗ ਪਏ। ਅਸਲ ਗੁਰੂ ਨਾਨਕ ਦਾ ਧਰਮ ਹੀ ਇਹ ਹੈ। ਜਦ ਆਪਾਂ ਗੁਰੂ ਨਾਨਕ ਸਾਹਿਬ ਦਾ ਜੀਵਨ ਪੜ੍ਹਦੇ ਹਾਂ, ਪਿਛਲੀ ਉਮਰਾਂ ਵਿੱਚ ਵੀ ਆਪ ਖੇਤਾਂ ਵਿੱਚੋਂ ਨਦੀਨ ਕੱਢਦੇ ਨਜ਼ਰ ਆਉਂਦੇ ਨੇ, ਖੇਤਾਂ ਵਿੱਚੋਂ ਧਾਨ ਪੱਟਦੇ, ਧਾਨ ਕੱਢਦੇ ਤੇ ਉਹਨਾਂ ਦੀ ਸੇਵਾ ਖੇਤਾਂ ਦੀ ਸੰਭਾਲ ਕਰਦੇ ਨਜ਼ਰ ਆਉਂਦੇ ਨੇ। ਐਸੇ ਗੁਰੂ ਦੇ ਸਿੱਖ ਹੁੰਦੇ ਆ, ਸਾਨੂੰ ਆਲਸ ਕਿਵੇਂ ਮਾਫ਼ ਹੋ ਜਾਏਗਾ? ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਨਹੀਂ, ਗੁਰੂ ਨਾਨਕ ਦਾ ਸਿੱਖ ਹੋਣ ਦੇ ਨਾਤੇ ਇਸ ਦਰ ਦੀ ਮਰਿਆਦਾ ਦਾ ਪਾਲਣ ਕਰਦੇ ਹਾਂ। ਮੈਂ ਉੱਦਮ ਕੀਤਾ, ਮੇਰਿਆਂ ਨੇ ਉੱਦਮ ਕੀਤਾ, ਅਸਾਂ ਉੱਦਮ ਕੀਤਾ ਤੇ ਬੜਾ ਆਨੰਦ ਆਇਆ। ਉੱਦਮ ਕਰਦਿਆਂ ਜੀਵਨ ਸੁੱਖ ਨਾਲ ਭਰ ਗਿਆ ਤੇ ਸਿਮਰਦਿਆਂ ਸਿਮਰਦਿਆਂ ਸਰਬੱਤ ਦਾ ਭਲਾ ਲੋਚਣ ਜੋਗੇ ਹੋ ਗਏ। ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ, ਸਿਮਰਦਿਆਂ ਸਿਮਰਦਿਆਂ ਸਰਬੱਤ ਦਾ ਭਲਾ ਲੋਚਣ ਵਾਲੀ ਸੁੱਚੀ ਸੱਚੀ ਅਕਲ ਦੇ ਮਾਲਕ ਹੋ ਗਏ। ਹੁਣ ਤਾਂ

ਫੁੱਲਾਂ ਦਾ ਸੋਹਣਾ ਜਿਹਾ ਗੁਲਦਸਤਾ ਬਣਾ ਕੇ ਪ੍ਰਭੂ ਦੀ ਮੂਰਤੀ ਨੂੰ ਚੜਾਉਣ ਵਾਸਤੇ ਮਾਲਣ ਤੁਰੀ ਜਾਵੇ ਤਾਂ ਅੱਗੋਂ ਭਗਤ ਜੀ ਮਿਲ ਪਏ, ਕਹਿਣ ਲੱਗੇ ਮਾਲਣੇ ਕਿੱਥੇ ਚੱਲੀ ਏ? ਕਹਿਣ ਲੱਗੀ ਮੈਂ ਇਹ ਗੁਲਦਸਤਾ ਫੁੱਲਾਂ ਦਾ ਲੈ ਕੇ ਪ੍ਰਭੂ ਨੂੰ ਭੇਟ ਕਰਨ ਚੱਲੀ ਹਾਂ। ਤਾਂ ਕਹਿਣ ਲੱਗੇ ਜਿਹੜੇ ਫੁੱਲ ਤੂੰ ਤੋੜ ਕੇ ਤੁਰੀ ਜਾ ਰਹੀ ਏ ਉਹਨਾਂ ਵਿੱਚ ਜੀਵ ਆਤਮਾ ਹੈ,

ਬ੍ਰਹਮਾ ਇਹਦੀਆਂ ਪੱਤਿਆਂ ਵਿੱਚ ਵਸਦਾ। ਬ੍ਰਹਮ ਪਾਪੀ ਵਿਸ਼ਨ ਡਾਰੀ, ਵਿਸ਼ਨੂੰ ਭਗਵਾਨ ਡਾਲੀਆਂ ਚ ਵਸਦਾ। ਫੂਲ ਸ਼ੰਕਰ ਦੇ ਭੋਲੇ ਨਾਥ ਸ਼ੰਕਰ ਫੁੱਲਾਂ ਵਿੱਚ ਵਸਦਾ।

ਉਸੇ ਦੇ ਜੀਵਨ ਨੂੰ ਉਜਲਾ ਕਰ ਦੇਵੇ। ਜੀਵਤ ਜੀਵਤ ਜੀਵਤ ਰਹੋ ਕਿ ਐ ਗੁਰੂ ਦੇ ਪਿਆਰ ਵਾਲੇ ਗੁਰੂ ਕੇ ਲਾਲ, ਰਾਮ ਦੇ ਨਾਮ ਦੀ ਰਸਾਇਣ ਜੋ ਇਹ ਅੰਮ੍ਰਿਤ ਹੈ, ਰਾਮ ਰਸਾਇਣ ਨਿਤ ਉਠ ਪੀਵੋ, ਹਰ ਹਰ ਹਰ ਹਰ ਰਸਨਾ ਕਹੋ।

ਤੇਰੇ ਗੁਣ ਇਤਨੇ ਹਨ, ਤੇਰੇ ਗੁਣਾਂ ਨੂੰ ਤੂੰ ਆਪ ਹੀ ਜਾਣਦਾ, ਤੇਰੇ ਗੁਣਾਂ ਦਾ ਕੋਈ ਅੰਤ ਨਹੀਂ ਤੇ ਮੇਰੇ ਔਗੁਣਾਂ ਦਾ ਵੀ ਕੋਈ ਅੰਤ ਨਹੀਂ। ਜਿੰਨਾ ਸਮੁੰਦਰ ਵਿੱਚ ਪਾਣੀ ਹੈ ਇਤਨੇ ਸਾਡੇ ਵਿੱਚ ਔਗੁਣ ਹਨ। ਕਿਰਪਾ ਕਰ

ਪ੍ਰੋਫੈਸਰ ਗੁਲਾਮ ਰਸੂਲ ਆਜ਼ਾਦ ਸਾਹਿਬ ਦੀਆਂ ਲਿਖੀਆਂ ਹੋਈਆਂ ਪੰਜਾਬੀ ਬੋਲੀਆਂ ਬਾਬਾ ਜੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਦੇ ਵਿੱਚ ਪੇਸ਼ ਨੇ।

ਨਾ ਪਰਖ ਹੋਵੇ ਤੇ ਕੋਈ ਕੱਚ ਕਹਿ ਦੇਗਾ ਕੋਈ ਪੱਥਰ ਕਹਿ ਦੇਗਾ। ਜਿਹਨੂੰ ਪਤਾ ਹੈ ਹੀਰੇ ਦਾ ਉਹਨੂੰ ਪਤਾ ਹੈ ਇਹ ਦਾਣਾ ਤਾਂ ਨਿੱਕਾ ਜਿਹਾ ਹੈ, ਟੁਕੜਾ ਛੋਟਾ ਜਿਹਾ ਹੈ, ਮੁੱਲ ਬਹੁਤ ਹੈ। ਜਿਤਨਾ ਉਹ ਕੀਮਤੀ ਹੈ ਜਿਸ ਨੇ ਮੁੱਲ ਪਵਾਇਆ ਜਾਵੇ ਘਰ ਭਰ ਜਾਂਦੇ। ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ, ਗੁਰਸਿੱਖ ਪੰਥ ਦੇ ਸ਼੍ਰੋਮਣੀ ਵਿਦਵਾਨ, ਧੰਨ ਗੁਰੂ ਨਾਨਕ ਦੇ ਦਰ ਦੇ ਆਨੰਦ ਸਿੱਖ, ਭਾਵੇਂ ਅਸੀਂ ਨਾਤੇਦਾਰੀਆਂ ਵੀ ਗਿਣਦੇ ਹਾਂ, ਗੁਰੂ ਅਰਜਨ ਸਾਹਿਬ ਦੇ ਮਾਮਾ ਜੀ, ਪਰ ਨਹੀਂ ਗੁਰਸਿੱਖੀ ਵਿੱਚ ਤਾਂ ਨਾਤਾ ਪ੍ਰੇਮ ਦਾ ਹੈ, ਗੁਰੂ ਨੂੰ ਸਮਝਣ ਤੇ ਗੁਰੂ ਨੂੰ ਮੰਨਣ ਦਾ ਹੈ। ਭਾਈ ਸਾਹਿਬ ਨੇ ਗੁਰੂ ਕੇ ਬਚਨ ਨੂੰ ਸਮਝਿਆ। ਕਦੇ ਭਾਈ ਸਾਹਿਬ ਦੀ ਰਚਨਾ ਨੂੰ ਅਸੀਂ ਗੁਰਬਾਣੀ ਦੀ ਪੂੰਜੀ ਵੀ ਕਹਿ ਦਿੰਦੇ ਹਾਂ, ਕਿਉਂਕਿ ਭਾਈ ਸਾਹਿਬ ਬਾਣੀ ਨੂੰ ਸਮਝਦੇ ਨੇ, ਬਾਣੀ ਨੂੰ ਸਮਝਾਉਣਾ ਵੀ ਜਾਣਦੇ, ਤੇ ਨਿਰਾ ਸਮਝਣ ਸਮਝਾਉਣ ਦੀ ਗੱਲ ਨਹੀਂ, ਕਮਾਉਣਾ ਵੀ ਜਾਣਦੇ। ਆਪਣੇ ਜੀਵਨ ਵਿੱਚ ਭਾਈ ਸਾਹਿਬ ਨੇ ਗੁਰਬਾਣੀ ਨੂੰ ਕਮਾਇਆ, ਉਹਨਾਂ ਨੂੰ ਪਤਾ ਹੈ ਗੁਰਬਾਣੀ ਦੇ ਕਿੰਨੇ ਵੱਡੇ ਮਹੱਤਵ ਨੇ। ਕਹਿੰਦੇ ਨੇ ਗੁਰੂ ਕਾ ਸੱਚਾ ਬਚਨ, ਇਹਦਾ ਮਹੱਤਵ ਸ਼ਾਇਦ ਸੰਸਾਰੀਆਂ ਨੂੰ ਪਤਾ ਨਾ ਲੱਗੇ, ਜਿਵੇਂ ਤਲੀ ਤੇ ਪਏ ਹੀਰੇ ਦਾ ਹਰ ਇੱਕ ਨੂੰ ਪਤਾ ਨਹੀਂ ਹੁੰਦਾ। ਇਹ ਤਾਂ ਹੀਰੇ ਦੇ ਵਿਕਣ ਤੇ ਗੱਲ ਹੈ, ਜੌਹਰੀ ਮਿਲ ਜਾਵੇ, ਮੁੱਲ ਪੈ ਜਾਵੇ, ਘਰ ਭਰ ਦਿੰਦਾ, ਦਾਣਾ ਨਿੱਕਾ ਜਿਹਾ। ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇ, ਵੇਖਣ ਨੂੰ ਛੋਟਾ ਜਾਪਦਾ, ਮੁੱਲ ਪੈਣ ਤੇ ਘਰ ਭਰ ਦਿੰਦਾ। ਤੇ ਕਹਿੰਦੇ ਮੇਰੀ ਇਹੀ ਗੱਲ ਨਹੀਂ, ਗੁਰ ਸ਼ਬਦ ਦੀ ਮਹਿਮਾ ਇਸੇ ਤਰ੍ਹਾਂ, ਵੇਖਣ ਨੂੰ ਸਧਾਰਨ ਜਾਪਦਾ, ਪਰ ਕਹਿੰਦੇ ਨੇ ਜਿਸ ਤਰ੍ਹਾਂ ਆਪਣੇ ਪੱਲੇ ਕੋਈ ਹੁੰਡੀ ਦਾ ਕਾਗਜ਼ ਚੌਰਾ ਪੰਜੌਰਾ ਠੌਰਾ ਕਰਕੇ ਤੈਅ ਕਰਕੇ ਛੋਟਾ ਜਿਹਾ ਕਾਗਜ਼ ਜੇਬ ਚ ਪਾ ਕੇ ਪੱਲੇ ਬੰਨ ਕੇ ਬੰਦਾ ਤੁਰ ਪੈਂਦਾ, ਹੁਣ ਹੁੰਡੀ ਦਾ ਕੋਈ ਭਾਰ ਹੈ? ਅੱਜ ਦੇ ਇਸ ਯੁੱਗ ਚ ਹੁੰਡੀ ਦੀ ਕਿੱਡੀ ਵੱਡੀ ਮਹੱਤਤਾ ਹੈ। ਆਪਾਂ ਡਰਾਫਟ ਕਹਿ ਲੈਂਦੇ, ਪੁਰਾਣੇ ਸਮਿਆਂ ਤੇ ਹੁੰਡੀ ਕਹਿੰਦੇ ਸਨ। ਜਿਨ੍ਹਾਂ ਲੋਕਾਂ ਦਾ ਪਰਸਪਰ ਲੈਣ ਦੇਣ ਚੱਲਦਾ ਸੀ, ਇੱਕ ਥਾਂ ਤੇ ਬੰਦਾ ਪੈਸੇ ਜਮ੍ਹਾਂ ਕਰਾ ਦਿੰਦਾ, ਕਹਿੰਦਾ ਇਹ ਰਕਮ ਆ ਮੈਂ ਤੈਨੂੰ

ਰੁਪਈਏ ਦਾ ਵਜ਼ਨ ਸੀ, ਰੁਪਈਆ ਕਾਗਜ਼ ਨਹੀਂ ਸੀ ਉਸ ਵੇਲੇ। ਵੈਸੇ ਵੀ ਰੁਪਇਆ ਰੁਪਇਆ ਹੀ ਰੁਪਏ ਦਾ ਮੁੱਲ ਹੈ, ਉਸ ਕਾਗਜ਼ ਦਾ ਮੁੱਲ ਕੋਈ ਨਹੀਂ ਜਦ ਤੱਕ ਉਹਦਾ ਮੁੱਲ ਪਾਉਣ ਵਾਲਾ ਅੱਗੇ ਬੈਠਾ ਕੋਈ। ਹੁੰਡੀ ਦਾ ਕੋਈ ਭਾਰ ਨਹੀਂ, ਕੋਈ ਮੁੱਲ ਵੀ ਨਹੀਂ, ਪਰ ਜਿਸ ਵੇਲੇ ਉਹਦਾ ਮੁੱਲ ਪਾਉਣ ਵਾਲਾ ਅੱਗੇ ਮਿਲ ਪੈਂਦਾ, ਉਹ ਕਹਿੰਦਾ ਠੀਕ ਹੈ ਮੈਂ ਜਾਣਨਾ, ਜਿਸ ਦੀ ਹੁੰਡੀ ਤੂੰ ਲੈ ਕੇ ਆਇਆ, ਜਿਸ ਤੋਂ ਤੂੰ ਕਾਗਜ਼ ਲੈ ਕੇ ਆਇਆ ਮੈਂ ਜਾਣਨਾ। ਉਹ ਰਕਮ ਦੀਆਂ ਥੈਲੀਆਂ ਭਰ ਕੇ ਹੱਥ ਫੜਾ ਦਿੰਦਾ। ਅੱਗੇ ਜਾ ਕੇ ਕਹਿੰਦੇ ਨੇ ਲਕਸ਼ਮੀ ਅਪਾਰ ਪ੍ਰਾਪਤ ਹੁੰਦੀ ਹੈ, ਹਾਲਾਂਕਿ ਉਹਦਾ ਆਪਣਾ ਭਾਰ ਕੋਈ ਨਹੀਂ। ਤੀਸਰੀ ਮਿਸਾਲ ਭਾਈ ਸਾਹਿਬ ਦਿੰਦੇ ਨੇ, ਕਹਿੰਦੇ ਨੇ ਹੁਣ ਬੋੜ ਦਾ ਬੀਜ ਹੈ, ਬੋੜ ਦੇ ਰੁੱਖ ਦਾ, ਬਟਕ ਦੇ ਰੁੱਖ ਦਾ ਬੀਜ ਹੈ, ਕਿਤਨਾ ਖਸ਼ਕਾਸ਼ ਦੇ ਦਾਣੇ ਤੋਂ ਵੀ ਛੋਟਾ। ਬੰਦਾ ਕਹੇ ਇਸ ਬੀਜ ਚ ਕੀ ਧਰਿਆ, ਲੇਕਿਨ ਸਿਆਣੇ ਨੂੰ ਪਤਾ ਹੈ ਇਸ ਬੀਜ ਵਿੱਚ ਇੱਕ ਬੋੜ ਪਿਆ ਹੈ। ਇਹ ਬੀਜ ਅਗਰ ਵਕਤ ਪਾ ਕੇ ਸਮੇਂ ਨਾਲ ਫਲ ਪਵੇ, ਇਹਦੇ ਵਿੱਚੋਂ ਅੰਗੂਰ ਫੁੱਟ ਪਵੇ, ਇਸ ਨੂੰ ਹਾਲਾਤ ਮਿਲ ਜਾਣ, ਇਹਨੂੰ ਠੀਕ ਟਿਕਾਣਾ ਮਿਲ ਜਾਵੇ, ਤੇ ਇਹ ਇੱਕ ਬਹੁਤ ਵੱਡਾ ਬੋੜ ਬਣ ਜਾਏਗਾ। ਬੋੜ ਦੀ ਮਿਸਾਲ ਭਾਈ ਸਾਹਿਬ ਨੇ ਤਾਂ ਦਿੱਤੀ ਏ ਕਿਉਂਕਿ ਸਦੀਆਂ ਲੰਮੀ ਇਹਦੀ ਉਮਰ ਹੈ ਤੇ ਮੀਲਾਂ ਤੱਕ ਪਸਾਰ ਵਾਲੇ ਰੁੱਖ ਇਸ ਸੰਸਾਰ ਤੇ ਅਜੇ ਵੀ ਮੌਜੂਦ ਹੈ। ਮੀਲਾਂ ਵਿੱਚ ਪਸਰੇ ਹੋਏ ਬੋੜ ਦੇ ਰੁੱਖ, ਜਿਨ੍ਹਾਂ ਰੁੱਖਾਂ ਦੇ ਥੱਲੇ ਪਿੰਡ ਵਸ ਗਏ, ਪੂਰੇ ਪੂਰੇ ਪਿੰਡ ਇੱਕ ਇੱਕ ਬੋੜ ਦੇ ਰੁੱਖ ਥੱਲੇ ਆਬਾਦ ਨੇ। ਏਡੇ ਏਡੇ ਵੱਡੇ ਰੁੱਖ ਇਸ ਧਰਤੀ ਤੇ ਇਸ ਵੇਲੇ ਮੌਜੂਦ ਨੇ, ਔਰ ਬਲਕਿ ਐਸਾ ਵੀ ਹੈ ਕਿਉਂਕਿ ਜਿਵੇਂ ਜਿਵੇਂ ਫੈਲਦਾ ਹੈ ਨਾ, ਇਹ ਫਿਰ ਆਪਣੀਆਂ ਜਿਹਨੂੰ ਦਾੜਾਂ ਕਹਿੰਦੇ ਆ, ਦਾੜੀਆਂ ਕਹਿੰਦੇ ਆ, ਉਹ ਛੱਡਦਾ, ਆਪਣੇ ਟਾਣਾ ਦਾ ਆਪ ਹੀ ਆਸਰਾ ਬਣਾਈ ਚੱਲਿਆ ਜਾਂਦਾ। ਐਸੇ ਰੁੱਖ ਮੌਜੂਦ ਨੇ ਜਿਨ੍ਹਾਂ ਦਾ ਅਸਲੀ ਮੁੱਢ ਲੱਭਣਾ ਔਖਾ ਹੈ ਕਿ ਪਹਿਲਾਂ ਇਹ ਕਿਹੜੇ ਮੁੱਢ ਤੋਂ ਪੈਦਾ ਹੋਇਆ ਸੀ। ਹਜ਼ਾਰਾਂ ਮੁੱਢਾਂ ਤੇ ਖੜਾ ਹੋਇਆ ਰੁੱਖ, ਇੰਨਾ ਵੱਡਾ ਪਸਾਰ ਆਖਰ ਉੱਠਿਆ ਕਿੱਥੋਂ। ਬਟਕ ਬੀਜ ਮੈਂ ਰਵ ਰਹੇ ਜਾਂਕੋ ਤੀਨ ਲੋਕ ਵਿਸਥਾਰ। ਕਹਿੰਦੇ ਨੇ ਵਾਹਿਗੁਰੂ ਅਕਾਲ ਪੁਰਖ ਵੀ ਇਸੇ ਤਰ੍ਹਾਂ ਜਿਹਦਾ ਤਿੰਨਾਂ ਲੋਕਾਂ ਦਾ ਵਿਸਥਾਰ ਤੇ ਪਸਾਰਾ ਹੈ, ਉਹ ਨਿੱਕੇ ਤੋਂ ਨਿੱਕੇ ਬੋੜ ਦੇ ਬੀਜ ਜਿੰਨੀ ਥਾਂ ਵਿੱਚ ਵੀ ਓਨਾ ਹੀ ਮਹਾਨ ਹੈ ਜਿੰਨਾ ਤ੍ਰੈਲੋਕੀ ਵਿੱਚ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਸ਼ਬਦ ਦੀ ਮਹਿਮਾ ਵੀ ਇਸੇ ਤਰ੍ਹਾਂ, ਵੇਖਣ ਨੂੰ ਉਹ ਬੋੜ ਦਾ ਬੀਜ ਬਹੁਤ ਛੋਟਾ ਜਾਪਦਾ, ਲੇਕਿਨ ਜਦੋਂ ਉਹ ਫੈਲਦਾ ਹੈ ਪਸਰਦਾ ਹੈ ਤਾਂ ਉਹ ਕਈ ਪਿੰਡਾਂ ਨੂੰ ਆਪਣੀ ਛਾਵੇਂ ਵਸਣ ਦੀ ਥਾਂ ਦੇ ਦਿੰਦਾ। ਇਸੇ ਤਰ੍ਹਾਂ ਕਹਿੰਦੇ ਨੇ ਗੁਰ ਸ਼ਬਦ ਦੀ ਮਹਿਮਾ ਹੈ, ਗੁਰਸਿੱਖਾਂ ਨੂੰ ਪਤਾ ਇਸ ਮਹਿਮਾ ਦਾ। ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਮੈਂ, ਗੁਰੂ ਕੇ ਸੱਚੇ ਬਚਨਾਂ ਦਾ, ਇਸ ਨੂੰ ਮੰਨਣ ਵਾਲੇ ਸੱਚੇ ਸਿੱਖਾਂ ਦਾ ਨੇਚਾ ਹੈ, ਇਹਦਾ ਮਹਾਤਮ ਸੱਚੀ ਦਰਗਾਹ ਚ ਜਾ ਕੇ ਪਤਾ ਲੱਗੇਗਾ। ਇੱਥੇ ਸ਼ਾਇਦ ਨਾ ਖਿਆਲ ਬਣੇ, ਇੱਥੇ ਸ਼ਾਇਦ ਵਿਸ਼ਵਾਸ ਨਾ ਬਣੇ ਕਿ ਗੁਰਬਾਣੀ ਭਾਈ ਜੀ ਕਾਹਦੇ ਲਈ ਪੜ੍ਹਦੇ, ਕਾਹਦੇ ਲਈ ਵਿਚਾਰੀ ਜਾਵੇ, ਕਾਹਦੇ ਲਈ ਇਸ ਨੂੰ ਸਮਝਿਆ ਜਾਵੇ। ਜਿਹੜਾ ਪੜ੍ਹਦਾ ਵਿਚਾਰਦਾ ਸਮਝਦਾ ਤੇ ਕਮਾਉਂਦਾ ਹੈ ਨਾ, ਇਹਦਾ ਮਹਾਤਮ ਤਾਂ ਭਾਈ ਸਾਹਿਬ ਕਹਿੰਦੇ ਨੇ ਹਰੀਦੁਆਰ ਜਾ ਕੇ, ਪ੍ਰਭੂ ਦੀ ਦਰਗਾਹ ਜਾ ਕੇ ਪਤਾ ਲੱਗੇਗਾ ਕਿ ਕਿੰਨਾ

ਲੱਗੇਗਾ, ਅੱਗੇ ਉਹ ਵਧੇਗਾ। ਆਤਮਕ ਉਨਤੀ ਉਹ ਕਰੇਗਾ ਜਿਹੜਾ ਗੁਰਬਾਣੀ ਨੂੰ ਖੋਜੇਗਾ, ਸਮਝੇਗਾ, ਵਿਚਾਰੇਗਾ, ਅਮਲ ਵਿੱਚ ਲਿਆਵੇਗਾ। ਕਹਿੰਦੇ ਨੇ ਨਾ ਕੋਈ ਸਮਝੇ, ਕਸੂਰ ਕਿਸੇ ਹੋਰ ਦਾ ਤਾਂ ਨਹੀਂ। ਮਿਸਾਲ ਭਾਈ ਸਾਹਿਬ ਨੇ ਬੜੀ ਪਿਆਰੀ ਦਿੱਤੀ, ਕਹਿੰਦੇ ਨੇ ਸਮੁੰਦਰ ਦੀਆਂ ਤਹਿਆਂ ਵਿੱਚ ਪਤਾ ਨਹੀਂ ਕਿਤਨਾ ਕੁਝ ਪਿਆ। ਪਹਿਲਾਂ ਤਾਂ ਸਮੁੰਦਰ ਦੀ ਗਹਿਰਾਈ ਨਹੀਂ ਪਤਾ ਲੱਗ, ਤੇ ਜੋ ਕੁਝ ਧਰਤੀ ਤੇ ਉਪਲਬਧ ਹੈ ਨਾ, ਸਵਾਏ ਕੁਛ ਕੁ ਚੀਜ਼ਾਂ ਜਿਹੜੀਆਂ ਧੁੱਪ ਤੇ ਖੁਸ਼ਕੀ ਮੰਗਦੀਆਂ, ਬਾਕੀ ਧਰਤੀ ਦਾ ਸਾਰਾ ਪਦਾਰਥ ਸਮੁੰਦਰ ਦੇ ਅੰਦਰ ਮੌਜੂਦ ਹੈ। ਸੋਨਾ ਚਾਂਦੀ ਹੀਰੇ ਜਵਾਹਰਾਤ, ਇੱਥੋਂ ਤੱਕ ਕਿ ਇਸ ਵੇਲੇ ਤਾਂ ਬੰਦਾ ਆਪਣੀ ਖਾਦ ਖੁਰਾਕ ਦੇ ਮਾਮਲੇ ਵਿੱਚ ਵੀ ਸਮਝਦਾ ਨਾ, ਧਰਤੀ ਤੋਂ ਪੂਰੀ ਨਾ ਹੋਈ ਤੇ ਸਮੁੰਦਰ ਦੀਆਂ ਤਹਿਆਂ ਵਿੱਚ ਬੜਾ ਕੁਝ ਮੌਜੂਦ। ਸਮੁੰਦਰ ਦੀਆਂ ਤਹਿਆਂ ਚ ਪਾਏ ਜਾਣ ਵਾਲੇ ਕਿਤਨੇ ਐਸੀ ਕਿਸਮ ਦੇ ਪੌਦੇ ਨੇ ਜਿਹੜੇ ਹੇਠਾਂ ਤਹਿਆਂ ਵਿੱਚ ਹੀ ਪਲਦੇ ਨੇ, ਤਹਿਆਂ ਵਿੱਚ ਹੀ ਖਤਮ ਹੋ ਜਾਂਦੇ। ਇਹ ਤਾਂ ਸਰੀਰਕ ਲੋੜਾਂ ਸਾਡੀਆਂ ਕਿ ਅਸੀਂ ਉੱਧਰ ਝਾਕਣੇ, ਬਾਕੀ ਬੜਾ ਕੁਝ ਇਤਨਾ ਹੈ। ਧਰਤੀ ਤੇ ਵਰਤੋਂ ਵਿੱਚ ਆ ਰਹੇ ਸੋਨੇ ਨਾਲੋਂ ਦਰਜਨਾ ਗੁਣਾ ਜ਼ਿਆਦਾ ਸੋਨਾ ਸਮੁੰਦਰ ਦੀਆਂ ਤਹਿਆਂ ਵਿੱਚ ਮੌਜੂਦ ਹੈ। ਕਿਤਨੇ ਹੀਰੇ ਜਵਾਹਰਾਤ ਤੇ ਸਮੁੰਦਰ ਦੀ ਤਹਿ ਨੇ ਲੁਕਾ ਰੱਖੇ, ਪਰ ਹੱਥ ਕਿਹਨੂੰ ਆਉਂਦੇ ਨੇ? ਆਪਾਂ ਇੱਕ ਮੋਤੀ ਦੀ ਗੱਲ ਕਰੀ, ਸਿੱਪੀਆਂ ਸਮੁੰਦਰ ਦੇ ਕੰਢਿਆਂ ਤੇ ਪਈਆਂ ਰੁਲਦੀਆਂ, ਉਹਨਾਂ ਚ ਮੋਤੀ ਨਹੀਂ ਹੁੰਦੀ। ਜਿਵੇਂ ਅਸੀਂ ਗੱਲਾਂ ਬੜੀਆਂ ਕਰਨੇ ਆ, ਹਰ ਗੱਲ ਦਾ ਮਤਲਬ ਨਹੀਂ ਹੁੰਦਾ, ਹਰ ਗੱਲ ਵਿੱਚੋਂ ਕੁਝ ਲੱਭਣ ਵਾਲਾ ਨਹੀਂ ਹੁੰਦਾ। ਲੱਭਦਾ ਉਸ ਸਿੱਪੀ ਵਿੱਚੋਂ ਇਹ ਜਿਹੜੀ ਖਾਸ ਟਿਕਾਣਿਆਂ ਉੱਤੇ ਵੱਡੇ ਆਕਾਰ ਦੀ ਜਿਹਦੇ ਵਿੱਚ ਜੀਣ ਵਾਲਾ ਜਾਨਵਰ, ਉਹ ਸਿੱਪੀ ਦਾ ਜਾਨਵਰ ਜਿਹੜਾ ਮੋਤੀ ਜਾਨਵਰ ਜਿਸਨੂੰ ਕਹਿੰਦੇ ਨੇ, ਉਹ ਆਪਣੀ ਲੱਭ ਤੋਂ ਆਪਣੇ ਅੰਦਰ ਆਏ ਹੋਏ ਪਾਣੀ ਦੇ ਕਤਰੇ ਨੂੰ ਜਾਂ ਰੇਤ ਦੇ ਦਾਣੇ ਨੂੰ ਆਪਣਾ ਲੁਆਬ ਲਪੇਟ ਕੇ ਮੋਤੀ ਬਣਾ ਦਿੰਦਾ। ਉਹ ਮੋਤੀ ਨਾ ਕੇਵਲ ਸ਼ਿੰਗਾਰ ਦੇ ਕੰਮ ਆਇਆ, ਬਲਕਿ ਉਸ ਮੋਤੀ ਨੇ ਕਈ ਵਾਰੀ ਮਨੁੱਖ ਦੀਆਂ ਕਈ ਬਿਮਾਰੀਆਂ ਨੂੰ ਕੱਟ ਕੇ ਦਵਾ ਦਾ ਕੰਮ ਵੀ ਕੀਤਾ। ਭਾਵੇਂ ਗੱਲ ਵੱਖਰੀ, ਅੱਜ ਦੇ ਵੈਦ ਚੁੱਕ ਕੇ ਕੀਮਤੀ ਸਿੱਪੀਆਂ ਨੂੰ ਹੀ ਪੀਹ ਕੇ ਤੇ ਮੋਤੀ ਕਹਿ ਕੇ ਵੇਚ ਦਿੰਦੇ, ਸਿੱਪੀ ਦਾ ਹੀ ਕੁਛ ਤਾਂ ਕਰਦੇ ਨੇ, ਕਹਿੰਦੇ ਨੇ ਵੀ ਤਾਂ ਉਸੇ ਲੱਭ ਤੋਂ ਹੀ ਬਣੇ ਆ ਜਿਸ ਤੋਂ ਮੋਤੀ ਬਣਦਾ। ਲੇਕਿਨ ਨਹੀਂ, ਸਿੱਪੀ ਸਿੱਪੀ ਹੈ, ਸਿੱਪੀ ਦੇ ਅੰਦਰ ਬਣਨ ਵਾਲੇ ਮੋਤੀ ਦੀ ਕੀਮਤ ਬਹੁਤ ਜ਼ਿਆਦਾ। ਰਾਜੇ ਮਹਾਰਾਜੇ ਉਹਦਾ ਮੁੱਲ ਪਾਉਂਦੇ ਸਨ, ਪਰ ਹਰ ਕੋਈ ਤਾਂ ਉਸ ਮੋਤੀ ਨੂੰ ਨਾ ਲੈ ਸਕਿਆ। ਆਖਿਰ ਕਿਸੇ ਨੇ ਪਾਣੀ ਦੇ ਅੰਦਰ ਕੁੱਦ ਕੇ, ਪਾਣੀ ਦੇ ਅੰਦਰ ਗਹਿਰੀ ਛਲਾਂਗ ਲਗਾਈ। ਅੱਜ ਤਾਂ ਬੜੇ ਸਾਧਨ ਹੋ ਗਏ, ਪੁਰਾਣੇ ਸਮਿਆਂ 'ਚ ਸਾਹ ਰੋਕ ਕੇ ਟੁੱਡੀਆਂ ਮਾਰਦੇ ਸਨ। ਸਾਹ ਰੋਕ ਕੇ ਇੰਨੇ ਅਭਿਆਸੀ ਲੋਕ ਕਿੰਨਾ ਕਿੰਨਾ ਚਿਰ ਸਾਹ ਰੋਕ ਕੇ ਘੜੀਆਂ ਬੱਧੀ ਉਹ ਸਮੁੰਦਰ ਦੀਆਂ ਤਹਿਆਂ ਵਿੱਚ ਮੋਤੀ ਦੀ ਸਿੱਪੀ ਲੱਭਦੇ ਸਨ, ਲੱਭ ਕੇ ਲਿਆ ਕੇ ਉਹਦੇ 'ਚੋਂ ਖੋਜ ਕੇ, ਫਿਰ ਹਰ ਮੋਤੀ 'ਚੋਂ ਸਿੱਪੀ ਨਹੀਂ ਲੱਭਣਾ, ਕਿਸੇ ਕਿਸੇ ਮੋਤੀ 'ਚੋਂ ਲੱਭਣਾ, ਕਿਸੇ ਕਿਸੇ ਸਿੱਪੀ ਵਿੱਚੋਂ ਮੋਤੀ ਲੱਭਣਾ, ਉਹਨੂੰ ਵਿੰਨ ਕੇ ਮੁੱਲ ਪਵਾਉਣਾ ਜਾਣਦੇ ਸਨ। ਇਹ ਇੱਕ ਮੋਤੀ ਦੀ ਗੱਲ ਨਹੀਂ, ਭਾਈ ਸਾਹਿਬ ਤਾਂ ਕਹਿੰਦੇ ਨੇ ਸਮੁੰਦਰ 'ਚ ਬੜਾ ਕੁਛ ਹੈ, ਪਰ ਉਹ ਮੋਤੀ ਜਿਹੜੀ ਹੈ ਨਾ ਕੇਵਲ ਗੋਤਾਖੋਰਾਂ ਦੀ ਖੋਜ ਦੀ ਸਿੱਟੇ ਦੀ ਫਲ ਦੀ ਗੱਲ ਹੈ, ਬਲਕਿ ਇੱਕ ਹੋਰ ਵੀ ਗੱਲ ਹੈ ਕਿ ਜਿਵੇਂ ਮਾਨ ਸਰੋਵਰ 'ਚ ਕਹਿੰਦੇ ਨੇ ਮੋਤੀ ਬਹੁਤ ਹੁੰਦੇ, ਪਰ ਉੱਥੇ ਕਿਨਾਰਿਆਂ ਤੇ ਬੈਠੇ ਬਗਲੇ ਸਿੱਪੀਆਂ ਤੇ ਡੱਡੂਆਂ ਨਾਲ ਹੀ ਕੰਮ ਸਾਰਦੇ ਨੇ। ਹੰਸ ਦੀ ਕਿਉਂਕਿ ਖੁਰਾਕ ਮੋਤੀ ਹੈ, ਉਹ ਸਿੱਪੀ ਮੋਤੀ ਵਾਲੀ ਸਿੱਪੀ ਚੁਣ ਕੇ ਲਿਆਉਂਦਾ, ਤਹਿ ਵਿੱਚੋਂ ਟੁੱਬੀ ਮਾਰਦਾ ਹੈ, ਚੁਣ ਕੇ ਲਿਆਉਂਦਾ, ਉਸ ਸਿੱਪੀ ਨੂੰ ਖੋਲਦਾ ਹੈ, ਪਰ ਬੜੀ ਔਖੀ ਖੁੱਲਦੀ। ਇਹ ਜਾਨਵਰ ਐਸਾ ਘੁੱਟ ਕੇ ਮੀਟਦਾ ਹੈ ਆਪਣੀ ਸਿੱਪੀ ਨੂੰ, ਬੜਾ ਮੁਸ਼ਕਿਲ ਖੁੱਲਦਾ। ਆਮ ਤੌਰ ਤੇ ਇਹ ਮੋਤੀਆਂ ਦੇ ਜਿਹੜੇ ਖੋਜੀ ਹੁੰਦੇ ਨੇ, ਇਹਨੂੰ ਧੁੱਪੇ ਸੁੱਟ ਛੱਡਦੇ ਨੇ, ਉਹ ਮਰ ਜਾਂਦਾ ਸੁੱਕ ਕੇ ਤੇ ਵਿੱਚੋਂ ਮੋਤੀ ਕੱਢ ਲੈਂਦੇ, ਪਾਣੀ ਦੀ ਥੁੜ ਤੋਂ ਮਰ ਜਾਂਦਾ, ਸੁੱਕ ਜਾਂਦਾ, ਨਹੀਂ ਤਾਂ ਸਿੱਪੀ ਖੋਲਣੀ ਇੱਕ ਮਸਲਾ ਬਣ ਜਾਂਦਾ। ਲੇਕਿਨ ਹੰਸ ਕਰਦਾ ਹੈ ਮਿਹਨਤ, ਉਸ ਸਿੱਪੀ ਨੂੰ ਖੋਲ ਕੇ ਮੋਤੀ ਜਾਨਵਰ ਦੇ ਮੂੰਹ ਵਿੱਚੋਂ, ਉਹਦੇ ਕਬਜ਼ੇ ਵਿੱਚੋਂ ਮੋਤੀ ਕੱਢਦਾ ਹੈ ਤੇ ਕੱਢ ਕੇ ਨਿਕਲ ਲੈਂਦਾ, ਉਹਦੀ ਖੁਰਾਕ ਹੈ। ਤੇ ਜੇ ਉਹਨੂੰ ਸਿੱਪੀਆਂ 'ਚੋਂ ਡਿੱਗੇ ਮੋਤੀ ਲੱਭ ਜਾਣ ਤੇ ਉਹਦੇ ਬਾਹਰ ਉਹ ਤਹਿਆਂ ਵਿੱਚ ਜਾਂਦਾ ਹੈ, ਮਾਨ ਸਰੋਵਰ ਦੀਆਂ ਤਹਿਆਂ 'ਚ ਜਾ ਕੇ ਮੋਤੀ ਲੱਭਦਾ ਹੈ, ਉਹਦੇ ਬਿਨਾਂ ਉਹਦਾ ਜੀਵਨ ਨਹੀਂ। ਹੰਸ ਦਾ ਜੀਵਨ ਮੋਤੀ ਹੈ, ਇਸੇ ਤਰ੍ਹਾਂ ਸਿੱਖ ਦਾ ਜੀਵਨ ਨਾਮ ਹੈ, ਤੇ ਨਾਮ ਇਸ ਨੂੰ ਮਿਲਦਾ ਹੈ ਬਾਣੀ ਦੀ ਖੋਜ ਵਿੱਚੋਂ। ਕਹਿੰਦੇ ਜਿਵੇਂ ਸਮੁੰਦਰ ਵਿੱਚ ਸਰੋਵਰ ਵਿੱਚ ਬੇਅੰਤ ਪਦਾਰਥ ਪਏ ਹੋਏ ਨੇ, ਮੋਤੀ ਵੀ ਉੱਥੇ ਮੌਜੂਦ ਹੈ। ਹੰਸ ਗਹਿਰੀ ਟੁੱਬੀ ਮਾਰ ਕੇ, ਸਵਾਸ ਰੋਕ ਕੇ, ਔਖਾ ਹੋ ਕੇ, ਜ਼ਰੂਰ ਵਿਸ਼ਵਾਸ ਰੱਖੋ ਨਿਹਚੈ ਪ੍ਰਸਾਦ ਪਾਵੇ, ਆਪਣੇ ਛਕਣ ਜੋਗੇ ਮੋਤੀ ਲੱਭ ਲਿਆ। ਕਹਿੰਦੇ ਜੈਸੇ ਪਰਬਤ ਹੀਰਾ ਮਾਨਕ ਪਾਰਸ ਸੋਧ, ਪਰਬਤਾਂ ਵਿੱਚ ਹੀਰੇ ਵੀ ਹੁੰਦੇ ਮੋਤੀ ਵੀ ਹੁੰਦੇ ਨੇ, ਪਰਬਤਾਂ ਨੂੰ ਖੋਜ ਕੇ ਉਹਨੂੰ ਖਣਵਾਰਾ ਜਿਹੜੇ ਖਾਣਾ ਪੱਟਣ ਵਾਲੇ ਲੋਕ ਨੇ,
ਉਹਨਾਂ ਪਰਬਤਾਂ ਨੂੰ ਪਛਾਣ ਕੇ ਕਿ ਕਿੱਥੇ ਹੀਰਾ ਹੋ ਸਕਦਾ, ਕਿੱਥੇ ਕੀਮਤੀ ਪੱਥਰ ਹੋ ਸਕਦੇ। ਖਣ ਕੇ ਮਿੱਟੀ ਛਾਣ ਕੇ ਪੱਥਰਾਂ ਨੂੰ ਤੋੜ ਕੇ ਉਹ ਹੀਰੇ ਕੱਢ ਲਿਆਉਂਦੇ, ਤੇ ਨਿਹਰੇ ਕੱਢ ਨਹੀਂ ਲਿਆਉਂਦੇ, ਉਹਨਾਂ ਨੂੰ ਚਮਕਾ ਕੇ ਪਾਲਿਸ਼ ਕਰਕੇ ਉਹਨਾਂ ਨੂੰ ਠੀਕ ਡਾਇਮੈਂਸ਼ਨਸ ਦੇ ਕੇ ਉਹ ਸੰਸਾਰ 'ਚ ਮੁੱਲ ਪਵਾਉਂਦੇ ਨੇ ਉਹਨਾਂ ਦਾ। ਹੀਰਾ ਬੜੀ ਸਖਤ ਚੀਜ਼ ਹੈ, ਇਹ ਟੁੱਟਦਾ ਨਹੀਂ ਛੇਤੀ ਕੀਤੇ। ਇਸ ਨੂੰ ਤਰਾਸ਼ਣਾ, ਇਸ ਨੂੰ ਇੱਕ ਸ਼ੇਪ ਦੇਣੀ, ਬੜੇ ਸਮਿਆਂ ਤੋਂ ਇੱਕ ਬੜੀ ਪੁਰਾਣੀ ਬੜੀ ਚੀੜੀ ਕਲਾ ਚਲੀ ਆਈ। ਬਹੁਤ ਔਖੇ ਹੋ ਕੇ ਕਾਰੀਗਰਾਂ ਨੇ ਇਸ ਦੀ ਸ਼ੇਪ ਬਣਾਉਂਦੇ ਰਹੇ, ਇਸ ਨੂੰ ਸੁਰਾਖ ਦਿੰਦੇ ਰਹੇ, ਇਹਨੂੰ ਮੁੰਦਰੀਆਂ ਵਿੱਚ ਗਹਿਣਿਆਂ 'ਚ ਜੜਦੇ ਰਹੇ। ਰਾਜਿਆਂ ਮਹਾਰਾਜਿਆਂ ਦੇ ਤਾਜਾਂ ਦਾ ਸ਼ਿੰਗਾਰ ਬਣਦਾ ਆਇਆ, ਪਰ ਜਿਨ੍ਹਾਂ ਨੇ ਪਰਬਤਾਂ ਵਿੱਚੋਂ ਕੱਢ ਕੇ ਲਿਆ ਕੇ ਦੱਸਿਆ ਸੰਸਾਰ ਨੂੰ ਕਿ ਆਹ ਹੀਰਾ ਜੇ ਧਨ ਹੈ, ਉਸ ਦੀ ਕਮਾਈ, ਕਮਾਲ ਹੈ ਉਸ ਦੀ ਖੋਜ। ਕਹਿੰਦੇ ਨੇ ਖਣਵਾਰਾ ਪਰਬਤਾਂ ਨੂੰ ਤੇ ਜ਼ਮੀਨ ਦੀਆਂ ਤਹਿਆਂ ਨੂੰ ਖੋਜ ਕੇ ਹੀਰਾ ਕੱਢ ਲਿਆਉਂਦਾ। ਕਹਿੰਦੇ ਇਸੇ ਤਰ੍ਹਾਂ ਇੱਕ ਹੋਰ ਵੀ ਗੱਲ ਹੈ, ਜੰਗਲ ਦੇ ਵਿੱਚ ਕਪੂਰ ਹੁੰਦਾ, ਕੈਂਫਰ ਹੁੰਦਾ, ਜੰਗਲ 'ਚ ਚੰਦਨ ਹੁੰਦਾ, ਹੋਰ ਕਿਤਨੇ ਫੁੱਲ ਹੁੰਦੇ ਨੇ, ਪੈਦਾ ਹੁੰਦੇ ਨੇ ਤੇ ਸੁੱਕ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਲੇਕਿਨ ਇੱਕ ਖੋਜੀ ਉੱਠਦਾ, ਉਹ ਜਾ ਕੇ ਚੰਦਨ, ਕਪੂਰ ਤੇ ਹੋਰ ਖੁਸ਼ਬੂਆਂ ਦੇ ਸਾਧਨ ਲਿਆ ਕੇ ਉਹਨਾਂ 'ਚੋਂ ਇਤਰ ਕੱਢਦਾ ਤੇ ਸ਼ੀਸ਼ੀਆਂ 'ਚ ਬੰਦ ਕਰਕੇ, ਉਹ ਸੈਂਟ ਸ਼ੀਸ਼ੀਆਂ 'ਚ ਬੰਦ ਕਰਕੇ ਸਾਡੇ ਤੱਕ ਪਹੁੰਚਾ ਦਿੰਦੇ। ਉਹਦੀ ਮਿਹਨਤ ਨੂੰ ਦਾਦ ਦੇਣੀ ਪੈ ਗਈ, ਨਹੀਂ ਤਾਂ ਜੰਗਲ 'ਚ ਪਿਆ ਖਤਮ ਹੋ ਜਾਂਦਾ। ਜੰਗਲ 'ਚ ਪਈ ਉਹ ਹਵਾ ਵਿੱਚ ਰਲ ਜਾਂਦੀ ਖੁਸ਼ਬੂ, ਲੇਕਿਨ ਉਸ ਮਿਹਨਤ ਕਰਨ ਵਾਲੇ ਨੇ, ਉਸ ਸੁਵਾਸੀ ਨੇ, ਉਹ ਸੁਵਾਸ ਜਿਹੜੀ ਹੈ ਸਾਡੇ ਨੱਕਾਂ ਤੱਕ, ਸਾਡੇ ਘਰਾਂ ਤੱਕ ਪਹੁੰਚਾਈ ਹੈ, ਸਾਡੇ ਸੁੰਘਣ ਜੋਗੀ ਕੀਤੀ ਹੈ, ਉਹਨੇ ਬੜੀ ਮਿਹਨਤ ਕੀਤੀ। ਜਿਵੇਂ ਉਸ ਨੇ ਮਿਹਨਤ ਕਰਕੇ ਆਮ ਬੂਟਿਆਂ ਤੇ ਰੁੱਖਾਂ ਨੂੰ ਇੱਕ ਛੋਟੀ ਜਿਹੀ ਇਤਰ ਦੀ ਸ਼ੀਸ਼ੀ ਵਿੱਚ ਬੰਦ ਕਰ ਦਿੱਤਾ ਤੇ ਖੁਸ਼ਬੂ ਪ੍ਰਗਟ ਕਰਕੇ ਬਾਜ਼ਾਰ 'ਚ ਲੈ ਆਉਂਦੀ। ਜਿਵੇਂ ਪਹਾੜਾਂ ਨੂੰ ਤੋੜਨ ਵਾਲੇ, ਪਹਾੜਾਂ ਨੂੰ ਖਣਨ ਵਾਲੇ ਖਣਵਾਰੇ ਨੇ ਹੀਰਾ ਸੰਸਾਰ 'ਚ ਲੈ ਆਉਂਦਾ, ਜਿਵੇਂ ਹੰਸ ਮਰ ਜੀਵਾ ਮਾਨ ਸਰੋਵਰ ਦੀਆਂ ਤਹਿਆਂ 'ਚੋਂ ਮੋਤੀ ਲੱਭ ਲੈਂਦਾ, ਇਵੇਂ ਗੁਰੂ ਕਾ ਸਿੱਖ ਗੁਰਬਾਣੀ ਵਿੱਚੋਂ ਇੱਕ ਨਾਮ ਦੀ ਗੱਲ ਨਹੀਂ, ਸੰਸਾਰ ਦੀਆਂ ਸਾਰੀਆਂ ਵਡਿਆਈਆਂ ਤੇ ਸਾਰੀਆਂ ਖੁਸ਼ੀਆਂ ਲੱਭ ਲੈਂਦਾ। ਗੁਰੂ ਕੀ ਬਾਣੀ ਵਿੱਚੋਂ ਇਹ ਦੈਵੀ ਗੁਣ ਲੱਭ ਲੈਂਦਾ, ਸਤ ਸੰਤੋਖ ਦਇਆ ਧਰਮ ਨੂੰ ਧਾਰਨ ਕਰਦਾ, ਉਦਮ ਨੂੰ ਧਾਰਨ ਕਰਦਾ, ਮਸਤੀਆਂ ਵੀ ਲੈਂਦਾ ਹੈ।

ਦਾ ਪਿਆਰ ਜਾਗੇ ਪਰ ਜਾਗਦਾ ਉਹਨਾਂ ਨੇ ਜਿਨ੍ਹਾਂ ਨੇ ਗੁਰੂ ਨੂੰ ਸ਼ਬਦ ਰੂਪ ਚ ਵੇਖਿਆ ਜਾਂ ਜਿਨ੍ਹਾਂ ਨੇ ਸ਼ਬਦ ਨੂੰ ਗੁਰੂ ਕਰਕੇ ਜਾਣੇ ਜਿਨ੍ਹਾਂ ਨੇ ਗੁਰੂ ਕਾ ਇਹ ਹੁਕਮ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਤੇ ਉਹਨਾਂ ਅੰਮ੍ਰਿਤਾਂ ਦੀ ਖੋਜ ਕਰਨੀ ਸ਼ੁਰੂ ਕੀਤੀ ਉਹਨਾਂ ਦੈਵੀ ਗੁਣਾਂ ਦੇ ਅੰਮ੍ਰਿਤ ਖੋਜਣ ਨਿਕਲੇ ਨੇ ਗੁਰ ਬਾਣੀ ਕਹੇ ਸੇਵਕ ਜਨ ਮਾਨੇ ਗੁਰੂ ਜੋ ਬਚਨ ਕਰਦਾ ਹੈ ਗੁਰੂ ਜੋ ਬਾਣੀ ਕਹਿੰਦਾ ਹੈ ਗੁਰ ਬਾਣੀ ਕਹੇ ਸੇਵਕ ਜਨ ਮਾਨੇ ਤੇ ਸੇਵਕ ਮੰਨਦਾ ਤੇ ਫਿਰ ਗੁਰੂ ਇਹਦੇ ਬਦਲੇ ਚ ਕੀ ਬਖਸ਼ਦਾ ਹੈ ਗੁਰੂ ਕੇ ਬਚਨਾਂ ਨੂੰ ਸਿੱਖ ਮੰਨਦਾ ਹੈ ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਪ੍ਰਤੱਖ ਗੁਰੂ ਨਿਸਤਾਰ ਇਹ ਸ਼ਬਦ ਗੁਰੂ ਆਪਣੀ ਆਪਣੀ ਭਾਵਨਾ ਨਾਲ ਲੋਕਾਂ ਨੇ ਦੀ ਸੇਵਾ ਕੀਤੀ ਕਈਆਂ ਨੇ ਕੇਵਲ ਇਹਦੇ ਸਾਹਮਣੇ ਹੱਥ ਬੰਨ ਕੇ ਪਦਾਰਥ ਸੰਸਾਰ ਦੇ ਮੰਗੇ ਨੇ ਉਹ ਵੀ ਮਿਲੇ ਕਈ ਮੇਰੇ ਵਰਗੇ ਕੀੜਿਆਂ ਨੂੰ ਇਸ ਦਰ ਦੇ ਉੱਤੋਂ ਕੇਵਲ ਪੜ੍ਹ ਲੈਣ ਤੇ ਕੇਵਲ ਗਾ ਲੈਣ ਤੇ ਸਦਕਾ ਹੀ ਪ੍ਰਸ਼ਾਦਾ ਮਿਲ ਜਾਂਦਾ ਮਾਨ ਇੱਜ਼ਤ ਵੀ ਮਿਲੀ ਜਾਂਦੀ ਪਰ ਖੋਜ ਆਪਣੀ ਆਪਣੀ ਜੇ ਇਸ ਵਿੱਚੋਂ ਬੰਦਾ ਗੁਰੂ ਨੂੰ ਲੱਭਣ ਦਾ ਯਤਨ ਕਰੇ ਤੇ ਗੁਰੂ ਨੂੰ ਮਿਲ ਕੇ ਪਰਮਾਤਮਾ ਨੂੰ ਲੱਭਣ ਦਾ ਯਤਨ ਕਰੇ ਤੇ ਇਸੇ ਗੁਰੂ ਗ੍ਰੰਥ ਸਾਹਿਬ ਇਸੇ ਗੁਰਬਾਣੀ ਇਸੇ ਗੁਰਬਚਨ ਇਸੇ ਗੁਰ ਸ਼ਬਦ ਵਿੱਚੋਂ ਨਿਰੰਕਾਰ ਤੱਕ ਦਾ ਮਾਰਗ ਹੈ ਪ੍ਰਭੂ ਨੂੰ ਮਿਲਣ ਦਾ ਸੁਮਾਰਗ ਪ੍ਰਾਪਤ ਹੈ ਖੋਜ ਆਪਣੀ ਆਪਣੀ ਲੋਕ ਰਾਹਾਂ ਵਿੱਚ ਖੜੇ ਰਹਿਣ ਤੇ ਇਹ ਕਸੂਰ ਮੰਜ਼ਿਲ ਦਾ ਨਹੀਂ ਨਾ ਰਾਹ ਹੈ ਸਾਹਿਬ ਸੱਚੇ ਪਾਤਸ਼ਾਹ ਬਾਣੀ ਸਾਨੂੰ ਬਖਸ਼ੀ ਹੈ ਭਾਈ ਗੁਰਦਾਸ ਜੀ ਵਰਗੇ ਗੁਰਸਿੱਖਾਂ ਨੇ ਸਮਝੀਏ ਤੇ ਸਾਨੂੰ ਸਮਝਾਉਂਦੇ ਨੇ ਸਾਨੂੰ

ਇਹ ਤਾਂ ਗੱਲ ਮੰਨਣ ਦੀ, ਚੇਲਾ ਹੋ ਜਾਵੇ ਸੁਰਤੀ ਨੂੰ ਗੁਰਮੁਖ ਕਰਕੇ, ਗੁਰੂ ਕੇ ਅਨੁਸਾਰੀ ਕਰਕੇ, ਗੁਰੂ ਨੂੰ ਮੰਨਣਹਾਰਾ ਕਰਕੇ, ਸੁਰਤੀ ਵਿੱਚ ਸ਼ਬਦ ਦਾ ਵਾਸਾ ਕਰ ਲਵੇ ਤੇ ਫਿਰ ਗੁਰੂ ਵਾਕੇ ਹੀ ਸ਼ਬਦ ਹੈ। ਸ਼ਬਦ ਜੀਵਾ ਤੇ ਰਹੇਗਾ, ਜੀਵਾ ਪਵਿੱਤਰ ਹੋਵੇਗਾ। ਸ਼ਬਦ ਕੰਨਾਂ ਵਿੱਚ ਪਵੇਗਾ, ਕੰਨ ਪਵਿੱਤਰ ਹੋਣਗੇ। ਸ਼ਬਦ ਦੀ ਆਰਾਧਨਾ ਮਨੋਰਥ ਰੱਖ ਕੇ ਕਰਾਂਗੇ, ਮਨੋਰਥ ਪੂਰੇ ਹੋਣਗੇ। ਪਰ ਸ਼ਬਦ ਨੂੰ ਗੁਰੂ ਕਰਕੇ ਜਾਣਾਂਗੇ ਤੇ ਈਸ਼ਵਰ ਲੱਭੇਗਾ, ਪਰਮਾਤਮਾ ਨਾਲ ਮੇਲ ਹੋਵੇਗਾ। ਭਾਈ ਸਾਹਿਬ ਕਹਿੰਦੇ ਨੇ ਸ਼ਬਦ ਗੁਰੂ ਗੁਰ ਜਾਣੀ ਹੈ, ਇਸ ਸ਼ਬਦ ਨੂੰ ਗੁਰੂ ਕਰਕੇ ਜਾਣਿਆ ਤੇ ਆਪਣੀ ਸੁਰਤ ਨੂੰ ਇਹਦਾ ਚੇਲਾ ਬਣਾ ਲਿਆ। ਸੁਰਤ ਵਿੱਚ ਸ਼ਬਦ ਦੀਆਂ ਧੁਨਾਂ ਗੂੰਜਣ ਤੇ ਫਿਰ ਕਹਿੰਦੇ ਨੇ ਜੇ ਲੱਭਣਾ ਇਸ ਨੂੰ ਕੁਛ, ਸਾਧ ਸੰਗਤ ਸੱਚ ਖੰਡ ਕਰ। ਗੁਰੂ ਨਾਨਕ ਦੀ ਕਾਇਮ ਕੀਤੀ ਹੋਈ ਸਤਸੰਗਤ ਨੂੰ ਸਵਰਗ ਰੂਪ ਜਾਣਦਿਆਂ ਮਾਣਦਿਆਂ ਪ੍ਰੇਮ ਭਗਤ ਪਰਚੇ ਹੋਏ ਮੇਲਾ, ਇੱਥੇ ਮਿਲ ਕੇ ਪ੍ਰੇਮ ਵਿੱਚ ਆ ਕੇ ਭਗਤੀ ਵਿੱਚ ਰੱਤਾ ਹੋ ਕੇ ਤੇ ਫਿਰ ਕਹਿੰਦੇ ਨੇ ਇੱਕ ਢੰਗ ਦੱਸਦੇ ਨੇ। ਕਹਿੰਦੇ ਨੇ ਗਿਆਨ ਧਿਆਨ ਸਿਮਰਨ ਜੁਗਤ, ਗਿਆਨ ਦੀ ਲੋੜ ਹੈ ਨਾ, ਸਮਝ ਦੀ ਲੋੜ ਹੈ, ਧਿਆਨ ਕਰਨ ਦੀ ਲੋੜ ਹੈ, ਸਮਾਧੀ ਲਾਉਣ ਦੀ ਲੋੜ ਹੈ, ਯਾਦ ਕਰਨ ਦੀ ਲੋੜ ਹੈ। ਉਹ ਤਿੰਨ ਮਿਸਾਲਾਂ ਦਿੱਤੀਆਂ ਨੇ। ਕਹਿੰਦੇ ਨੇ ਜਿਵੇਂ ਹੰਸ ਪਾਣੀ ਤੇ ਦੁੱਧ ਨੂੰ ਪਾੜ ਕੇ ਦੁੱਧ ਪੀ ਲੈਂਦਾ, ਪਾਣੀ ਛੱਡ ਦਿੰਦਾ, ਜਿਵੇਂ ਉਹ ਰੋਟੀ ਟੁੱਕਦੇ ਵੱਲ ਮੂੰਹ ਨਹੀਂ ਕਰਦਾ, ਮੋਤੀ ਉਹਦੀ ਖਾਣ ਹੈ, ਇਸੇ ਤਰ੍ਹਾਂ ਜਿਵੇਂ ਉਹਨੂੰ ਗਿਆਨ ਹੈ ਨਾ, ਮੋਤੀ ਕੀ ਹੈ, ਕਿੱਥੋਂ ਲੈਣਾ ਹੈ, ਕਿਵੇਂ ਲੱਭਣਾ ਹੈ। ਹੰਸ ਵਾਲਾ ਤਾਂ ਗਿਆਨ ਹੋਵੇ ਸਿੱਖ ਦੇ ਕੋਲ, ਤੇ ਕੱਛੂ ਦੀ ਮਿਸਾਲ ਦਿੱਤੀ ਹੈ। ਕਹਿੰਦੇ ਨੇ ਇਹ ਬਹਿੰਦਾ ਨਾ ਜਿਸ ਵੇਲੇ ਧਿਆਨ ਲਾ ਕੇ, ਘੰਟਿਆਂ ਬੱਧੀ ਹਿਲਦਾ ਨਹੀਂ। ਕਹਿੰਦੇ ਕੱਛੂ ਕੋਲੋਂ ਸਮਾਧੀ ਲਾਉਣੀ ਸਿੱਖ ਤੇ ਕੂੰਜ ਕੋਲੋਂ ਸਿਮਰਨਾ ਸਿੱਖ, ਯਾਦ ਕਰਨਾ ਸਿੱਖ। ਜਿਵੇਂ ਊੜੈ ਊੜ ਆਵੇ ਸੈਕੋ ਸੱਤ ਸਪਾਛੇ, ਬਚਰੇ ਛਰਿਆ ਤਿਨ ਕਵਣ ਖਲਾਵੇ, ਕਵਣ ਚੁਕਾਵੇ, ਮਰ ਮੈਂ ਸਿਮਰਨ ਕਰਿਆ। ਉਹ ਕੂਹਾਂ ਜਾ ਕੇ, ਸਹਿਆਂ ਕੂਹਾਂ ਦੂਰ ਜਾ ਕੇ ਕੇਵਲ ਸਿਮਰਨ ਰਾਹੀਂ ਆਪਣੇ ਬੱਚਿਆਂ ਨੂੰ ਪਾਲਦੀ, ਯਾਦ ਕਰਕੇ ਹੀ ਆਪਣੇ ਬੱਚਿਆਂ ਦੀ ਪਾਲਣਾ ਕਰ ਲੈਂਦੀ, ਤੇ ਤੂੰ ਵੀ ਯਾਦ ਕਰਕੇ ਪ੍ਰਭੂ ਦੇ ਬਹੁਤ ਨੇੜੇ ਹੋ ਸਕੇ। ਤੇ ਹੈ ਤੇਰਾ ਫਰਕ ਕੋਈ ਨੀ, ਜੇ ਚੇਲਾ ਬਣ ਜਾਵੇ, ਸਿੱਖ ਬਣ ਜਾਵੇ, ਗੁਰੂ ਕੇ ਸਿੱਖ, ਤੇਰਾ ਗੁਰੂ ਨਾਲ ਬੜਾ ਪ੍ਰੇਮ ਹੈ, ਬੜੀ ਵੱਡੀ ਸਾਂਝ ਹੈ। ਕਹਿੰਦੇ ਨੇ ਸਿੱਖ ਤੇ ਗੁਰੂ, ਗੁਰੂ ਤੇ ਸਿੱਖ ਆਪਸ ਵਿੱਚ ਇਸ ਤਰ੍ਹਾਂ ਹੀ ਨੇ ਜਿਵੇਂ ਬਿਰਖ ਤੋਂ ਫਲ ਤੇ ਫਲ ਤੋਂ ਬਿਰਖ, ਇੰਨੀ ਗਹਿਰੀ ਸਾਂਝ ਹੈ। ਤੇ ਮਾਲਕ ਸਤਿਗੁਰੂ ਆਪ ਜਿੱਥੇ ਪੂਰਨ ਹੋ ਕੇ ਵੀ ਰੂਪ ਚ ਵਰਤਦਾ ਹੈ, ਉੱਥੇ ਕਦੇ ਸਿੱਖ ਦੇ ਅੰਦਰ ਇੱਕੀ ਰੂਪ ਹੋ ਕੇ ਕੀ ਵਰਤਦਾ। ਵਡਿਆਈਆਂ ਸਿੱਖਾਂ ਨੂੰ ਦਿੰਦਾ ਪਰ ਖੋਜਣ ਵਾਲਿਆਂ ਨੂੰ। ਤੇ ਆਦਿ ਪੁਰਖ ਆਦੇਸ਼ ਕਰ, ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝਿਆ, ਆਦਿ ਪੁਰਖ ਵਾਹਿਗੁਰੂ ਅਕਾਲ ਪੁਰਖ ਨੂੰ ਨਮਸਕਾਰਾਂ ਕਰਦੇ ਹੋਏ, ਆਦਿ ਪੁਰਖ ਵਾਹਿਗੁਰੂ ਅਕਾਲ ਪੁਰਖ ਨੂੰ ਸਮਝ ਲੈਂਦੇ ਨੇ, ਜਾਣ ਲੈਂਦੇ ਨੇ, ਉਹਨਾਂ ਦੇ ਵਾਸਤੇ ਜੀਵਨ ਅੰਮ੍ਰਿਤ ਦਾ ਸੋਮਾ, ਜੀਵਨ ਅੰਮ੍ਰਿਤ ਦਾ ਵੇਲਾ, ਜੀਵਨ ਅੰਮ੍ਰਿਤ ਦੀ ਘੜੀ ਬਣ ਜਾਂਦੀ ਹੈ। ਤੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਇਸ ਕੰਮ

ਆਕਾਸ਼ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾ। ਭੱਟਾ ਨੇ ਸਾਹਿਬ ਦੀ ਮਹਾਨ ਵਡਿਆਈ ਕੀਤੀ। ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਨ ਨੂੰ ਸੰਬੋਧਨ ਕਰਦੇ ਨੇ। ਜਪ ਮਨ ਮੇਰੇ ਤੂੰ ਏਕੋ ਨਾਮ। ਇੱਥੇ ਮਨ ਦੀ ਅਵਸਥਾ ਵੀ ਬਿਆਨ ਕੀਤੀ। ਕਹਿੰਦੇ ਨੇ ਤਰ੍ਹਾਂ ਤਰ੍ਹਾਂ ਦੇ ਬੜੇ ਸੁੰਦਰ ਵਸਤਰ ਵੀ ਪਹਿਨੇ ਹੋਣ ਇਨਸਾਨ ਨੇ, ਚੰਗੇ ਪਾਊਡਰ ਵੀ ਲਗਾਏ ਹੋਣ ਇਸ ਸਰੀਰ ਨੂੰ, ਪਰ ਜੇ ਮਨ ਮੈਲਾ ਹੈ ਤਾਂ ਸਾਹਿਬ ਕਹਿੰਦੇ ਨੇ ਸਭ ਕੁਝ ਹੀ ਮੈਲਾ।

ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਕੋਲ ਆਏ ਤੇ ਜਦੋਂ ਦਰਸ਼ਨ ਕੀਤਾ ਤੇ ਮਨ ਮੰਨ ਗਿਆ। ਆ ਮਨ ਜਿੱਥੇ ਮੰਨਣਾ ਹੁੰਦਾ ਨਾ, ਉਹ ਉੱਥੇ ਇੱਕ ਨਜ਼ਰ ਤੇ ਹੀ ਮੰਨ ਜਾਂਦਾ, ਪਹਿਲੀ ਨਜ਼ਰ ਤੇ ਹੀ ਮੰਨ ਜਾਂਦਾ। ਜਦੋਂ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ, ਆਖਿਆ ਮੈਂ ਗੁਰੂ ਦੀ ਭਾਲ ਕਰ ਰਿਹਾ ਸਾਂ ਤੇ ਅੱਜ ਮੈਨੂੰ ਗੁਰੂ ਪ੍ਰਾਪਤ ਹੋ ਗਏ। ਉਸ ਦਿਨ ਤੋਂ ਬਾਅਦ ਬਾਬਾ ਅਮਰਦਾਸ ਜੀ ਆਪਣੇ ਘਰ ਨਹੀਂ ਗਏ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਲੱਗ ਗਏ। ਰੋਜ਼ ਗਾਗਰ ਦੀ ਸੇਵਾ ਕਰਨੀ, ਖੰਡੂਰ ਸਾਹਿਬ ਤੋਂ ਗਾਗਰ ਲੈਣੀ, 5 ਮੀਲ ਤੁਰਦੇ ਹੋਏ ਬਿਆਸਾ ਨਦੀ ਤੇ

ਲੈ ਕੇ ਬਾਬਾ ਅਮਰਦਾਸ ਜੀ ਸਿਰ ਤੇ ਬੰਨ ਲੈਂਦੇ ਸਨ। ਸਾਰੇ ਸਾਲ ਦੀ ਸੇਵਾ ਦਾ ਫਲ ਕੀ ਮਿਲਣਾ, ਇੱਕ ਪਰਨਾ। ਲੇਕਿਨ ਕਦੇ ਮਨ ਵਿੱਚ ਨਹੀਂ ਆਇਆ ਮੈਨੂੰ ਇੱਕ ਪਰਨਾ ਹੀ ਮਿਲਿਆ ਏਡੀ ਸੇਵਾ ਕਰਕੇ। ਆਖਿਆ ਨਹੀਂ, ਆਜੇ ਜਿੰਦ ਵੀ ਲੱਗ ਜਾਵੇ ਗੁਰੂ ਦੀ ਸੇਵਾ ਵਿੱਚ ਤਾਂ ਇਹ ਥੋੜੀ ਹੈ। ਸਾਧ ਸੰਗਤ ਬੋਲੋ ਸ੍ਰੀ। ਸੇਵਾ ਕਰਦਿਆਂ ਕਰਦਿਆਂ ਅੱਜ 12 ਸਾਲ ਦਾ

ਕਿਉਂਕਿ ਮਨ ਵਿੱਚ ਸ਼ਰਧਾ ਸੀ ਕਿ ਇਹ ਜਲ ਮੈਂ ਗੁਰੂ ਵਾਸਤੇ ਲੈ ਕੇ ਜਾ ਰਿਹਾ ਤੇ ਸੱਚੇ ਪਾਤਸ਼ਾਹ ਦੇ ਇਸ ਜਲ ਦੇ ਨਾਲ ਇਸ਼ਨਾਨ ਕਰ। ਜਦੋਂ ਜਲ ਦੀ ਗਾਗਰ ਨਾ ਡਿੱਗਣ ਦਿੱਤੀ, ਖੜਾਕ ਹੋਇਆ, ਅੰਦਰੋਂ ਜੁਲਾਹੇ ਨੇ ਪੁੱਛਿਆ,

ਤਾਂ ਥਾਂ ਵਾਲਾ ਬਣ ਜਾਂਦਾ। ਸਤਿ ਸ੍ਰੀ ਬੋਲੋ ਸ੍ਰੀ। ਆ ਜਦੋਂ ਚੱਲੀ ਦਾ ਲਫ਼ਜ਼ ਆਖਿਆ ਤੇ ਉਹ ਜੁਲਾਈ ਸੱਚਮੁੱਚ ਚੱਲੀ ਹੋ ਗਈ, ਕੱਪੜੇ ਫਾੜਨ ਲੱਗੀ, ਆਪ ਤਾਂ ਚਲੇ ਗਏ। ਜਲ ਦੀ ਸੇਵਾ ਜਦੋਂ ਕੀਤੀ, ਅੱਜ 12 ਸਾਲ ਪੂਰੇ ਹੋ ਗਏ ਸੇਵਾ। ਅੰਮ੍ਰਿਤ ਵੇਲਾ ਜਦੋਂ ਹੋਇਆ, ਦੀਵਾਨ ਸਜਿਆ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਆਖਿਆ, ਬੁਲਾਓ ਬੁਲਾਓ ਬਾਬਾ ਅਮਰਦਾਸ ਜੀ। ਜਦੋਂ ਆਏ, ਗੁਰੂ ਅੰਗਦ ਦੇਵ ਪਾਤਸ਼ਾਹ ਸਿੰਘਾਸਨ ਤੋਂ ਖੜੋ ਗਏ। ਆਪਣੇ ਸਿੰਘਾਸਨ ਤੇ ਗੁਰੂ ਅਮਰਦਾਸ ਜੀ ਨੂੰ ਬਿਠਾਇਆ, ਚਰਨਾਂ ਤੇ ਵਿੱਚ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ। ਸਾਧ ਸੰਗਤ

ਵਰ ਦਿੱਤੇ। ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਗੁਰੂ ਅਮਰਦਾਸ ਨਿਤਾਣਿਆਂ ਦਾ ਤਾਣ, ਗੁਰੂ ਅਮਰਦਾਸ ਨਿਓਟਿਆਂ ਦੀ ਓਟ, ਗੁਰੂ ਅਮਰਦਾਸ ਨਿਆ

ਭਗਤ ਅਮਰੀਕ ਬਾਰੇ। ਭਾਈ ਗੁਰਦਾਸ ਜੀ ਵੀ ਬਿਆਨ ਕਰਦੇ ਨੇ ਆਪਣੀ ਪੌੜੀ ਦੇ ਵਿੱਚ, ਅਮਰੀਕ ਮੂੰਹ ਵਰਤ ਹੈ, ਰਾਤ ਪਈ ਦੁਰਵਾਸਾ ਆਇਆ। ਇਹ ਰਾਜਾ ਅਮਰੀਕ ਜਿਨ੍ਹਾਂ ਦੇ ਪਿਤਾ ਦਾ ਨਾਮ ਭਾਗ ਸੀ, ਰਾਜਾ ਅਮਰੀਕ ਦਾ ਰਾਜ ਮੱਧ ਭਾਰਤ ਉੜੀਸਾ ਵੱਲ ਸੀ। ਇਹ ਰਾਜਾ ਅਮਰੀਕ ਰਾਜ ਤਾਂ ਕਰਦਾ ਹੈ, ਪਰ ਰਾਜ ਭਾਗ ਦੇ ਸੁੱਖ ਆਪਣੇ ਵਾਸਤੇ ਨਹੀਂ ਸਮਝਦਾ। ਰਾਜ ਵੀ ਕਰ ਰਿਹਾ ਹੈ, ਪਰ ਨਾਲ ਭਗਤੀ ਵੀ। ਇਹਦੀ ਭਗਤੀ ਤੋਂ ਦਿਆਲ ਹੋ ਕੇ ਵਿਸ਼ਨੂੰ ਭਗਵਾਨ ਜੀ ਨੇ ਆਪਣਾ ਸੁਦਰਸ਼ਨ ਚੱਕਰ ਰਾਜਾ ਅਮਰੀਕ ਦੀ ਰੱਖਿਆ ਵਾਸਤੇ ਹਰ ਵਕਤ ਇਹਨਾਂ ਦੇ ਕੋਲ ਰੱਖਿਆ ਹੋਇਆ ਸੀ ਕਿ ਜਦੋਂ ਵੀ ਭਗਤ ਤੇ ਕੋਈ ਭੀੜ ਪਵੇ ਤਾਂ ਸੁਦਰਸ਼ਨ ਚੱਕਰ ਨੂੰ ਇਹ ਹੁਕਮ ਸੀ, ਤੂੰ ਅਮਰੀਕ ਦੀ ਰੱਖਿਆ ਕਰਨੀ। ਇਸ ਗੱਲ ਦੀ ਗਵਾਹੀ ਭਾਈ ਗੁਰਦਾਸ ਜੀ ਵੀ ਭਰਦੇ। ਰਾਜੇ ਅਮਰੀਕ ਨੇ ਵਰਤ ਰੱਖੇ, ਪੂਜਾ ਪਾਠ ਕਰਾਇਆ, ਯੱਗ ਕਰਾਇਆ, ਔਰ ਦਾਨ ਪੁੰਨ ਕਰਨ ਵਾਸਤੇ ਬਿੰਦਰਾਵਨ ਪਹੁੰਚਿਆ। ਬਿੰਦਰਾਵਨ ਜਿੱਥੇ ਕ੍ਰਿਸ਼ਨ ਭਗਵਾਨ ਜੀ ਰਿਹਾ ਕਰਦੇ ਸਨ, ਇਸ ਜਗ੍ਹਾ ਆ ਕੇ 6 ਕਰੋੜ ਗਊਆਂ ਰਾਜੇ ਅਮਰੀਕ ਨੇ ਦਾਨ ਕੀਤੀਆਂ। 6 ਕਰੋੜ ਗਊਆਂ ਦੇ ਨਾਲ ਸੋਨਾ ਚਾਂਦੀ ਅਨੇਕਾਂ ਵਸਤੂਆਂ ਹੋਰ ਵੀ ਦਾਨ ਕੀਤੀਆਂ। ਧਰਮੀ ਬੜਾ ਸੀ, ਨੇਕ ਬੜਾ ਸੀ, ਦਾਨ ਪੁੰਨ ਕਰਕੇ ਇਹ ਰਾਜਾ ਅਮਰੀਕ ਵਾਪਸ ਆਪਣੇ ਮਹਿਲਾਂ ਨੂੰ ਤੁਰਿਆ। ਮਹਿਲਾਂ ਵਿੱਚ ਆ ਕੇ ਵਰਤ ਤੋੜਨਾ ਸੀ। ਵਾਪਸ ਆਉਂਦੇ ਆ ਰਸਤੇ ਦੇ ਵਿੱਚ ਦੁਰਬਾਸ਼ਾ ਰਿੱਖੀ ਦਾ ਮੇਲ ਹੋਇਆ। ਰਾਜੇ ਨੇ ਦੁਰਬਾਸ਼ਾ ਰਿੱਖੀ ਨੂੰ ਨਮਸਕਾਰ ਕੀਤੀ, ਪਰ ਦੁਰਬਾਸ਼ਾ ਰਿੱਖੀ ਵਿਰੋਧੀ ਬੜੇ ਸਨ। ਕਹਿਣ ਲੱਗੇ, ਰਾਜਨ ਤੂੰ ਇਸ ਵੇਲੇ ਕਿੱਥੋਂ ਆ ਰਹੇ? ਰਾਜਾ ਅਮਰੀਕ ਕਹਿਣ ਲੱਗੇ, ਮੈਂ ਬਿੰਦਰਾਵਨ ਤੋਂ ਆ ਰਿਹਾ ਔਰ ਮਹਿਲਾਂ ਵਿੱਚ ਜਾ ਕੇ ਵਰਤ ਤੋੜਨਾ ਹੈ। ਮੇਰੀ ਇੱਛਾ ਹੈ ਆਪ ਜੀ ਮਹਿਲਾਂ ਵਿੱਚ ਆ ਕੇ ਚਰਨ ਪਾਓ, ਭੋਜਨ ਛਕੋ, ਤਾਂ ਮੈਂ ਵਰਤ ਤੋੜਾਂ। ਦੁਰਬਾਸ਼ਾ ਰਿੱਖੀ ਕਹਿਣ ਲੱਗੇ, ਠੀਕ ਹੈ ਰਾਜਨ, ਜਦੋਂ ਤੱਕ ਮੈਂ ਭੋਜਨ ਨਾ ਛਕਾਂ ਤੂੰ ਵਰਤ ਨਹੀਂ ਤੋੜਨਾ, ਮੈਂ ਆਵਾਂਗਾ ਜ਼ਰੂਰ। ਇਸ ਗੱਲ ਨੂੰ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਦੇ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ।

ਪੁੱਤਰ ਬਾਦਸ਼ਾਹ ਰਿਖੀ ਨੇ ਹੁਕਮ ਕੀਤਾ ਉਹ ਚੁੜੇਲ ਜਿਹਦੇ ਹੱਥ ਵਿੱਚ ਕਿਰਪਾਨ ਹੈ ਭਗਤ ਅਮਰੀਕ ਨੂੰ ਮਾਰਨ ਵਾਸਤੇ ਵਧੀ ਸਾਰੇ ਦਰਬਾਰੀ ਮਹਾਂਪੁਰਸ਼ ਹੈਰਾਨ ਹੋ ਗਏ ਕਿ ਦੁਰਬਾਸ਼ਾ ਰਿਖੀ ਇੱਕ ਮਹਾਂਪੁਰਸ਼ ਹੋ ਕੇ ਇਹ ਕਿਹੜਾ ਅਧਰਮ ਦਾ ਕੰਮ ਕਰਨ ਲੱਗੇ ਪਰ ਉਹ ਪਰਮੇਸ਼ਰ ਹਮੇਸ਼ਾ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਇਹ ਚੁੜੇਲ ਮਾਰਨ ਵਾਸਤੇ ਅੱਗੇ ਵਧੀ ਤਾਂ ਭਾਈ ਗੁਰਦਾਸ ਜੀ ਬਿਆਨ ਕਰਦੇ ਨੇ ਚੱਕਰ ਸੁਦਰਸ਼ਨ ਕਾਲ ਰੂਪ ਹੋਏ ਪਿਹਾਵਲ ਗਰਭ ਗਵਾਇਆ ਜਿਹੜਾ ਸੁਦਰਸ਼ਨ ਚੱਕਰ ਸੀ ਉਹ ਕਾਲ ਰੂਪ ਹੋ ਕੇ ਮੌਤ ਦਾ ਰੂਪ ਹੋ ਕੇ ਦੁਰਬਾਸ਼ਾ ਰਿਖੀ ਦੇ ਕੋਲ ਆ ਗਿਆ ਸੁਦਰਸ਼ਨ ਚੱਕਰ ਨੇ ਸਾਰਿਆਂ ਤੋਂ ਪਹਿਲਾਂ ਉਸ ਚੁੜੇਲ ਦੀ ਉਹ ਬਾਂਹ ਵੱਢੀ ਜਿਹਦੇ ਵਿੱਚ ਉਹਨੇ ਕਿਰਪਾਨ ਫੜੀ ਸੀ ਫਿਰ ਦੂਸਰੀ ਬਾਂਹ ਵੱਢੀ ਫਿਰ ਸੁਦਰਸ਼ਨ ਚੱਕਰ ਨੇ ਉਸ ਚੁੜੇਲ ਦਾ ਗਲਾ ਵੱਢ ਕੇ ਉਸ ਦਾ ਅੰਤ ਕਰ ਦਿੱਤਾ ਚੁੜੇਲ ਮਰ ਗਈ ਤੇ ਹੁਣ ਸੁਦਰਸ਼ਨ ਚੱਕਰ ਦੁਰਬਾਸ਼ਾ ਰਿਖੀ ਦੇ ਦੁਆਲੇ ਹੋ ਗਿਆ ਤੇ ਦੁਰਬਾਸ਼ਾ ਰਿਖੀ ਜਿਹੜਾ ਬੜੇ ਹੰਕਾਰ ਵਿੱਚ ਗੁੱਸੇ ਨਾਲ ਅੱਖਾਂ ਲਾਲ ਕਰਕੇ ਕੋਲ ਖਲੋਤਾ ਸੀ ਉਹ ਹੁਣ ਇੰਨਾ ਡਰ ਗਿਆ ਇਹ ਵੀ ਭੁੱਲ ਗਿਆ ਕਿ ਮੈਂ ਇੱਕ ਰਿਸ਼ੀ ਹਾਂ ਜੇ ਭੱਜਾਂਗਾ ਤੇ ਲੋਕ ਕੀ ਕਹਿਣਗੇ ਪਰ ਜਾਨ ਸਭ ਨੂੰ ਪਿਆਰੀ ਹੈ ਤਾਂ ਕੀ ਹੋਇਆ ਬਾਹਮਣ ਭੰਨਾ ਜੀਓ ਲੈ ਉਹ ਬਾਹਮਣ ਦੁਰਬਾਸ਼ਾ ਰਿਖੀ ਹੁਣ ਭੱਜ ਪਿਆ ਕਿ ਕਿਸੇ ਤਰ੍ਹਾਂ ਆਪਣੀ ਜਾਨ ਬਚਾਵਾਂ ਬਾਹਮਣ ਭੰਨਾ ਜੀਓ ਲੈ ਰੱਖਿਆ ਨਾ ਹੰਗਣ ਦੇਵ ਸੁਭਾਇਆ ਹੁਣ ਕੋਈ ਵੀ ਦੇਵੀ ਦੇਵਤਾ ਇਹਦੀ ਰੱਖਿਆ ਕਰਨ ਨੂੰ ਤਿਆਰ ਨਹੀਂ ਕਿਉਂਕਿ ਜਿਹਨੂੰ ਭਗਵਾਨ ਮਾਰੇ ਉਹਨੂੰ ਫਿਰ ਕੌਣ ਬਚਾਵੇ ਇਹ ਦੁਰਬਾਸ਼ਾ ਰਿਖੀ ਅਮਰੀਕ ਦੀ ਸਭਾ ਵਿੱਚ ਭੱਜਿਆ ਇੰਦਰ ਲੋਕ ਚਲਾ ਗਿਆ ਕਹਿਣ ਲੱਗਾ ਇੰਦਰ ਦੇਵਤੇ ਨੂੰ ਮੇਰੀ ਜਾਨ ਬਚਾ ਪਰ ਇੰਦਰ ਕਹਿਣ ਲੱਗਾ ਇਹ ਮੇਰੇ ਵੱਸ ਦੀ ਗੱਲ ਨਹੀਂ ਤਾਂ ਦੁਰਬਾਸ਼ਾ ਰਿਖੀ ਸ਼ਿਵ ਲੋਕ ਨੂੰ ਚੱਲ ਪਿਆ ਸ਼ਿਵਜੀ ਭਗਵਾਨ ਕਹਿਣ ਲੱਗੇ ਹੁਣ ਮੇਰੇ ਵੀ ਵੱਸ ਦੀ ਗੱਲ ਨਹੀਂ ਦੁਰਬਾਸ਼ਾ ਰਿਖੀ ਹੁਣ ਬ੍ਰਹਮ ਲੋਕ ਨੂੰ ਗਿਆ ਤਾਂ ਬ੍ਰਹਮਾ ਜੀ ਕਹਿਣ ਲੱਗੇ ਤੈਨੂੰ ਬਚਾਉਣਾ ਹੁਣ ਮੇਰੇ ਵੱਸ ਦੀ ਵੀ ਗੱਲ ਨਹੀਂ ਤਾਂ ਫਿਰ ਦੁਰਬਾਸ਼ਾ ਰਿਖੀ ਬੈਕੁੰਠ ਨੂੰ ਚਲਾ ਗਿਆ ਵਿਸ਼ਨੂੰ ਭਗਵਾਨ ਦੇ ਕੋਲ ਤਾਂ ਵਿਸ਼ਨੂੰ ਭਗਵਾਨ ਕਹਿਣ ਲੱਗੇ ਕਿ ਮਵੀ ਤੈਨੂੰ ਨਹੀਂ ਬਚਾ ਸਕਦਾ ਭਾਈ ਗੁਰਦਾਸ ਜੀ ਇਸ ਗੱਲ ਦੀ ਗਵਾਹੀ ਦਿੰਦੇ ਨੇ ਇੰਦਰ ਲੋਕ ਸ਼ਿਵ ਲੋਕ ਤਜ ਬ੍ਰਹਮ ਲੋਕ ਬੈਕੁੰਠ ਤਜਾਇਆ ਸਾਰਿਓ ਪਾਸਿਓ ਇਸ ਨੂੰ ਆਸਰਾ ਜਦੋਂ ਨਾ ਮਿਲਿਆ ਦੁਖੀ ਹੋ ਗਿਆ ਦੁਰਬਾਸ਼ਾ ਰਿਖੀ ਕਿ ਸੁਦਰਸ਼ਨ ਚੱਕਰ ਮੇਰਾ ਪਿੱਛਾ ਨਹੀਂ ਛੱਡਦਾ ਤਾਂ ਉਸ ਵਕਤ ਦੇਵਤਿਆਂ ਭਗਵਾਨ ਸਨ ਸਿੱਖ ਦੇ ਸਭਨਾ ਸਮਝਾਇਆ ਦੇਵਤਿਆਂ ਨੇ ਅਤੇ ਭਗਵਾਨ ਵਿਸ਼ਨੂੰ ਨੇ ਸਾਰਿਆਂ ਨੇ ਸਿੱਖ ਦੇ ਇਹ ਸਿੱਖਿਆ ਦਿੱਤੀ ਸਭਨਾ ਸਮਝਾਇਆ ਸਾਰਿਆਂ ਨੇ ਸਮਝਾਇਆ ਹੈ ਕਿ ਦੁਰਬਾਸ਼ਾ ਤੂੰ ਭਗਤ ਨੂੰ ਬੁਰਾ ਕਿਹਾ ਤੂੰ ਭਗਤ ਨੂੰ ਦੁੱਖ ਦੇਣਾ ਚਾਹਿਆ ਇਸ ਕਰਕੇ ਅਗਰ ਉਹ ਭਗਤ ਚਾਹੇਗਾ ਤਾਂ ਹੀ ਤੂੰ ਬਚ ਸਕੇਗਾ ਨਹੀਂ ਤਾਂ ਤੇਰਾ ਬਚਣਾ ਬੜਾ ਔਖਾ ਹੈ।

ਕਈ ਦੁਰਬਾਦਸ਼ਾਹ ਰੇਖੀ ਜਦ ਇਹਨੇ ਸੁਣਿਆ ਕਿ ਨਾ ਤਾਂ ਦੇਵਤੇ ਬਚਾ ਸਕਦੇ ਨੇ ਨਾ ਖੁਦ ਭਗਵਾਨ, ਜਦ ਭਗਵਾਨ ਨੇ ਕਹਿ ਦਿੱਤਾ ਕਿ ਜਦੋਂ ਤੱਕ ਅਮਰੀਕ ਨਾ ਚਾਹੇਗਾ ਤੂੰ ਬਚ ਨਹੀਂ ਸਕਦਾ, ਤਾਂ ਦੁਰਬਾਦਸ਼ਾਹ ਰੇਖੀ ਹੁਣ ਰੇਖੀ ਹੋਣ ਦਾ ਮਾਣ ਘੱਟ ਗਿਆ। ਦੁਰਬਾਦਸ਼ਾਹ ਰੇਖੀ ਸ਼ਿਵ ਲੋਕ, ਇੰਦਰ ਲੋਕ, ਬ੍ਰਹਮ ਲੋਕ ਅਤੇ ਬੈਕੁੰਠ ਤੋਂ ਹੁਣ ਵਾਪਸ ਘੁੰਮਦਾ ਹੋਇਆ ਇਸ ਮਾਤ ਲੋਕ ਵਿੱਚ, ਇਸ ਧਰਤੀ ਤੇ ਦੁਰਬਾਦਸ਼ਾਹ ਰੇਖੀ ਰਾਜਾ ਅਮਰੀਕ ਦੇ ਰਾਜਮਹਿਲਾਂ ਵਿੱਚ ਆਇਆ। ਪਿੱਛੇ ਪਿੱਛੇ ਸੁਦਰਸ਼ਨ ਚੱਕਰ ਵੀ ਹੈ। ਹੁਣ ਦੁਰਬਾਦਸ਼ਾਹ ਰੇਖੀ ਮਨ ਵਿੱਚ ਮਾਣ ਨਹੀਂ ਰਿਹਾ, ਹੱਥ ਜੋੜ ਕੇ ਤੇ ਅਮਰੀਕ ਭਗਤ ਦੇ ਚਰਨਾਂ ਤੇ ਡਿੱਗ ਪਿਆ ਔਰ ਕਹਿਣ ਲੱਗਾ, ਰਾਜਨ ਮੈਨੂੰ ਮਾਫ ਕਰ ਦੇ, ਮੇਰੀ ਜਾਨ ਬਚਾ। ਪਰ ਸਾਧ ਸੰਗਤ, ਭਗਤ ਅਮਰੀਕ ਇਹ ਨਹੀਂ ਸੋਚਦਾ ਕਿ ਇੱਕ ਮਹਾਂ ਰਿਸ਼ੀ ਮੇਰੇ ਚਰਨਾਂ ਤੇ ਡਿੱਗਾ ਪਿਆ, ਉਹਦੇ ਮਨ ਵਿੱਚ ਮਾਣ ਨਹੀਂ। ਉਹਨਾਂ ਫਿਰ ਵੀ ਹੱਥ ਜੋੜੇ ਨੇ, ਕਹਿਣ ਲੱਗੇ ਦੁਰਬਾਦਸ਼ਾਹ ਰੇਖੀ ਨੂੰ ਤੁਸੀਂ ਬੜੇ ਉੱਚੇ ਹੋ, ਪਰਮੇਸ਼ਰ ਦੀ ਬੰਦਗੀ ਕੀਤੀ ਹੈ, ਤੁਸੀਂ ਮੇਰੇ ਪੈਰਾਂ ਤੇ ਮੱਥਾ ਟੇਕੋ, ਇਹ ਠੀਕ ਨਹੀਂ। ਦੁਰਬਾਦਸ਼ਾਹ ਰੇਖੀ ਉੱਠ ਕੇ ਖੜੇ ਹੋਏ ਨੇ ਪਰ ਹਾਲੇ ਵੀ ਹੱਥ ਜੋੜੇ ਨੇ, ਕਿਉਂਕਿ ਸੁਦਰਸ਼ਨ ਚੱਕਰ ਹਾਲੇ ਪਿੱਛਾ ਨਹੀਂ ਛੱਡ ਰਿਹਾ। ਭਾਈ ਗੁਰਦਾਸ ਜੀ ਬਿਆਨ ਕਰਦੇ ਨੇ, ਆਏ ਪਿਆ ਸਰਨਾਗਤੀ, ਮਾਟੀ ਦਾ ਅਮਰੀਕ ਛੁਡਾਇਆ, ਭਗਤ ਵਛਲ ਜੈ ਬਿਰਦ ਸਦਾਇਆ। ਜਦੋਂ ਇਹ ਦੁਰਬਾਦਸ਼ਾਹ ਰੇਖੀ ਭਗਤ ਅਮਰੀਕ ਦੀ ਸ਼ਰਨ ਵਿੱਚ ਆਇਆ ਤਾਂ ਫਿਰ ਅਮਰੀਕ ਨੇ ਬੇਨਤੀ ਕੀਤੀ, ਹੈ ਭਗਵਾਨ ਆਪਣੇ ਇਸ ਚੱਕਰ ਨੂੰ ਵਾਪਸ ਬੁਲਾਓ ਤੇ ਦੁਰਬਾਦਸ਼ਾਹ ਨੂੰ ਬਖਸ਼ ਦਿਓ। ਅਮਰੀਕ ਨੇ ਦੁਰਬਾਦਸ਼ਾਹ ਰੇਖੀ ਦੀ ਸੁਦਰਸ਼ਨ ਚੱਕਰ ਤੋਂ ਬੰਦ ਖਲਾਸ ਕਰਾਈ ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਭਗਤ ਵਛਲ ਜੈ ਬਿਰਦ ਰਖਾਇਆ। ਉਹ ਪਰਮੇਸ਼ਰ ਭਗਤ ਵਛਲ ਹੈ, ਉਹ ਆਪਣੀ ਬਿਰਦ ਦੀ ਰੱਖਿਆ ਕਰਦਾ ਹੈ, ਭਾਵ ਕਿ ਜਿਹੜਾ ਉਹਦਾ ਹੋ ਜਾਵੇ

संग्राम करे अरहान ए पैमा सिंह ने उस वेले अपने

ਉਹਨਾਂ ਦਾ ਮਨ ਡੋਲਿਆ। ਚੜ੍ਹਦੀਆਂ ਕਲਾਂ ਦੇ ਦਾਤੇ ਚੜ੍ਹਦੀਆਂ ਕਲਾਂ ਵਿੱਚ ਰਹੇ। ਫੌਜ ਜਿਹੜੀ ਬਾਹਰ ਬੈਠੀ ਏ ਕਿਲੇ ਨੂੰ ਘੇਰਾ ਪਾ ਕੇ, ਉਹ ਵੀ ਥੱਕ ਚੁੱਕੀ ਏ। ਉਹ ਜਾਣਾ ਚਾਹੁੰਦੇ ਨੇ ਪਰ ਬਾਦਸ਼ਾਹ ਦਾ ਹੁਕਮ

ਗੁਰੂ ਨੂੰ ਇਹ ਬਿਦਾਵਾ ਲਿਖ ਕੇ ਦੇ ਆਏ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਆਪਣੇ ਘਰਾਂ ਨੂੰ ਤੁਰ ਪਏ। ਜਦੋਂ ਭਾਈ ਮਾਨ ਸਿੰਘ ਆਪਣੇ ਸਾਥੀਆਂ ਦੇ ਨਾਲ ਆਪਣੇ ਘਰਾਂ ਨੂੰ ਪਹੁੰਚੇ, ਘਰ ਵਾਲੀਆਂ ਨੇ ਪੁੱਛਿਆ, ਸੁਣਾਓ ਕੀ ਹਾਲ ਹੈ ਗੁਰੂ ਸਾਹਿਬ ਦਾ, ਆਨੰਦਪੁਰ ਸਾਹਿਬ ਦੇ ਕਿਲੇ ਦਾ ਕੀ ਹਾਲ ਹੈ, ਕੀ ਹਾਲ ਹੈ ਸਾਹਿਬਜ਼ਾਦਿਆਂ ਦਾ, ਗੁਰੂ ਕੇ ਪਰਿਵਾਰ ਦਾ, ਸਿੱਖਾਂ ਦਾ। ਤਾਂ ਭਾਈ ਮਾਨ ਸਿੰਘ ਆਪਣੇ ਪਰਿਵਾਰ ਨੂੰ ਕਹਿਣ ਲੱਗੇ, ਅਸੀਂ ਤੇ ਗੁਰੂ ਨੂੰ ਕਿਲੇ ਵਿੱਚ ਛੱਡ ਕੇ ਆ ਗਏ, ਕਿਲੇ ਨੂੰ ਘੇਰਾ ਪਿਆ, ਲੱਖਾਂ ਦੀ ਤਾਦਾਦ ਵਿੱਚ ਫੌਜ ਹੈ, ਅਸੀਂ ਗੁਰੂ ਨੂੰ ਛੱਡ ਕੇ ਆਏ ਹਾਂ, ਤੇ ਨਾਲ ਇਹ ਵੀ ਲਿਖ ਕੇ ਦੇ ਆਏ ਹਾਂ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਇਹ ਗੱਲ ਘਰਾਂ ਵਾਲੀਆਂ ਨੇ ਸੁਣੀ, ਉਹਨਾਂ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ। ਉਹਨਾਂ ਨੇ ਕਿਹਾ, ਠੀਕ ਹੈ, ਅੱਜ ਗੁਰੂ ਨੂੰ ਛੱਡ ਆਏ, ਆਪਣੀ ਜਾਨ ਨੂੰ ਪਿਆਰੀ ਸਮਝ ਕੇ, ਇੱਕ ਦਿਨ ਤੇ ਮਰਨਾ ਹੈ, ਕਦੋਂ ਤੱਕ ਜੀਵੋਗੇ, ਪਤਿਤ ਹੋ ਕੇ ਜਿਉਣਾ, ਦੁਨੀਆ ਦੇ ਡਰ ਤੋਂ ਸਿੱਖੀ ਗਵਾ ਕੇ ਜਿਉਣਾ, ਉਹ ਜਿਉਣਾ ਹੈ, ਇੱਕ ਦਿਨ ਤੇ ਮਰਨਾ ਹੈ, ਜੇ ਲੜਦੇ ਮਰ ਜਾਂਦੇ, ਗੁਰੂ ਦੇ ਸਾਹਮਣੇ ਸ਼ਹੀਦ ਹੋ ਜਾਂਦੇ, ਗੁਰੂ ਤੂੰ ਆਪਣੀਆਂ ਜਾਨਾਂ ਵਾਰ ਦਿੰਦੇ, ਤਾਂ ਅਸੀਂ ਸ਼ੁਕਰ ਕਰਨਾ ਸੀ, ਸਾਡੇ ਪਤੀ ਧੰਨ ਨੇ ਜਿਹੜੇ ਸੇਵਾ ਕਰਦੇ ਮਰੇ, ਅੱਜ ਤੁਸੀਂ ਸਿੱਖੀ ਗਵਾ ਕੇ ਆਏ ਹੋ, ਗੁਰੂ ਨੂੰ ਛੱਡ ਕੇ ਆਏ ਹੋ, ਮੌਤ ਤੋਂ ਬਹੁਤ ਡਰ ਲੱਗਦਾ, ਦੁਨੀਆ ਦੇ ਸੁੱਖ ਪਿਆਰੇ ਲੱਗਦੇ ਨੇ, ਇਸ ਤਰ੍ਹਾਂ ਕਰੋ, ਇਹ ਸਾਡੀਆਂ ਚੁੰਨੀਆਂ ਲੈ ਲਓ, ਪੱਗਾਂ ਲਾ ਦਿਓ, ਆਪਣੀਆਂ ਚੂੜੀਆਂ ਲਾ ਕੇ ਅੱਗੇ ਰੱਖ ਦਿੱਤੀਆਂ, ਇਹ ਚੂੜੀਆਂ ਪਾ ਲਓ, ਤੁਸੀਂ ਘਰਾਂ ਵਿੱਚ ਬੈਠੋ, ਇਹ ਕਮਰ ਕੱਸੇ ਖੋਲ ਕੇ ਸਾਨੂੰ ਦਿਓ, ਕਮਰ ਕੱਸੇ ਕਰਕੇ ਅਸੀਂ ਜਾਵਾਂਗੀਆਂ, ਅਸੀਂ ਲੜਾਈ ਵਿੱਚ ਹਿੱਸਾ ਲਵਾਂਗੀਆਂ, ਅਸੀਂ ਗੁਰੂ ਦੀ ਸੇਵਾ ਕਰਾਂਗੇ। ਜਦੋਂ ਇਹ ਗੱਲ ਘਰਾਂ ਵਾਲੀਆਂ ਨੇ ਕਈ ਫਿਟਕਾਰਾਂ ਪਈਆਂ, ਖੂਨ ਨੇ ਫਿਰ ਉਬਾਲਾ ਖਾਧਾ ਕਿ ਮਨਾ ਬੜੀ ਭੁੱਲ ਕੀਤੀ, ਦੁਨੀਆ ਦੇ ਸੁੱਖ ਬਦਲੇ ਗੁਰੂ ਨੂੰ ਛੱਡ ਦਿੱਤਾ, ਸਿੱਖੀ ਛੱਡ ਦਿੱਤੀ, ਪਰ ਜਿਹਦੀ ਕੋਈ ਇੱਜ਼ਤ ਨਹੀਂ ਉਹਦਾ ਵੀ ਕੋਈ ਜਿਉਣਾ ਹੈ, ਸਿਰ ਝੁਕਾ ਕੇ ਜਿਉਣਾ ਕੋਈ ਜਿਉਣਾ ਹੈ, ਧਰਮ ਵਾਸਤੇ ਮਰਨਾ, ਧਰਮ ਦੇ ਰਾਹ ਤੇ ਚੱਲ ਕੇ ਮਰਨਾ, ਦੇਸ਼ ਕੌਮ ਦੀ ਸੇਵਾ ਕਰਦਿਆਂ ਮਰਨਾ ਅਸਲ ਵਿੱਚ ਜੀਵਨ ਹੈ। ਪਰ ਹੁਣ ਇਹ ਨਹੀਂ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਸ ਪਾਸੇ, ਪਤਾ ਲੱਗ ਚੁੱਕਾ ਹੈ ਆਨੰਦਪੁਰ ਸਾਹਿਬ ਦਾ ਕਿਲਾ ਗੁਰੂ ਸਾਹਿਬਾਂ ਨੇ ਛੱਡ ਦਿੱਤਾ, ਕਿਉਂਕਿ ਸਿੱਖਾਂ ਨੇ ਬੜਾ ਜ਼ੋਰ ਪਾਇਆ ਕਿਲਾ ਛੱਡਣ ਵਾਸਤੇ, ਕਿਲਾ ਛੱਡਿਆ, ਜਿਨ੍ਹਾਂ ਕੁਰਾਨ ਸ਼ਰੀਫ ਦੀ ਕਸਮ ਖਾਧੀ ਉਹਨਾਂ ਕਸਮਾਂ ਤੋੜ ਦਿੱਤੀਆਂ, ਜਿਨ੍ਹਾਂ ਆਟੇ ਦੀ ਗਊ ਬਣਾ ਕੇ ਕਸਮ ਖਾਧੀ ਉਹਨਾਂ ਵੀ ਕਸਮਾਂ ਤੋੜ ਦਿੱਤੀਆਂ, ਗੁਰੂ ਸਾਹਿਬਾਂ ਦੇ ਕਾਫਲੇ ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੇ ਵਿੱਚ ਗੁਰੂ ਸਾਹਿਬਾਂ ਦਾ ਬੜਾ ਕੀਮਤੀ ਸਮਾਨ, ਕੀਮਤੀ ਪੁਸਤਕਾਂ ਲਿਖੀਆਂ ਹੋਈਆਂ ਸਰਸਾ ਨਦੀ ਵਿੱਚ ਰੁੜ ਗਈਆਂ।

ਛੋਟੇ ਸਾਹਿਬਜ਼ਾਦੇ ਇੱਕ ਪਾਸੇ, ਮਾਤਾ ਸੁੰਦਰੀ ਜੀ ਇੱਕ ਪਾਸੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਇੱਕ ਪਾਸੇ, ਸਾਰਾ ਪਰਿਵਾਰ ਵੇਰੂ ਖੇਰੂ ਹੋ ਗਿਆ। ਕੋਈ ਕਿਸੇ ਪਾਸੇ, ਕੋਈ ਕਿਸੇ ਪਾਸੇ ਚਲਾ ਗਿਆ। ਹੌਲੀ ਹੌਲੀ ਭਾਈ ਮਾਨ ਸਿੰਘ ਤੇ ਇਹਨਾਂ ਦੇ ਸਾਥੀ ਗੁਰੂ ਸਾਹਿਬ ਦਾ ਪਤਾ ਲਗਾ ਰਹੇ ਨੇ। ਇਹ ਖਬਰ ਘਰ ਘਰ ਫੈਲ ਗਈ ਕਿ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਸ਼ਹੀਦ ਹੋ ਗਏ, ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ

ਦਿੱਤਾ ਤੇ ਮੁਗਲਾਂ ਨੇ ਬਾਦਸ਼ਾਹ ਨੇ ਮੈਨੂੰ ਖਤਮ ਕਰ ਦੇਣਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਕਪੂਰਿਆ ਭੈ ਵਾਲੇ ਮਨਾਂ ਦੀ ਸਾਨੂੰ ਲੋੜ ਨਹੀਂ, ਇਸ ਤਰ੍ਹਾਂ ਕਰ ਸਾਨੂੰ ਕੋਈ ਆਪਣਾ ਆਦਮੀ ਦੇ ਜਿਹੜਾ ਇਸ ਇਲਾਕੇ ਦੀ ਸਾਨੂੰ ਜਾਣਕਾਰੀ ਦੇਵੇ। ਲਿਖਿਆ ਕਿ ਕਪੂਰੇ ਨੇ ਅੰਮ੍ਰਿਤ ਵੀ ਛਕਿਆ ਪਰ ਗੁਰੂ ਸਾਹਿਬ ਜੀ ਹੁਣ ਇੱਥੇ ਰਹੇ ਨਹੀਂ, ਕਪੂਰੇ ਨੇ ਆਪਣੇ ਆਦਮੀਆਂ ਨੂੰ ਕਿਹਾ ਗੁਰੂ ਸਾਹਿਬਾਂ ਨੂੰ ਇਸ ਇਲਾਕੇ ਦੀ ਜਾਣਕਾਰੀ ਦਿਓ, ਅਗਰ ਵਜ਼ੀਰ ਖਾਨ ਦੇ ਨਾਲ ਕਿਧਰੇ ਲੜਾਈ ਹੋ ਪਵੇ ਤਾਂ ਤੁਸਾਂ ਵਿੱਚ ਹਿੱਸਾ ਨਹੀਂ ਲੈਣਾ,

ਜਿਨ ਹੁਣ ਸੰਗਤਾਂ ਮੁਕਤਸਰ ਕਰਕੇ ਯਾਦ ਕਰਦੀਆਂ ਨੇ। ਮੁਕਤਸਰ ਸਾਹਿਬ ਜਿੱਥੇ ਹੁਣ 40 ਮੁਕਤੀਆਂ ਦੀ ਯਾਦ ਵਿੱਚ ਪਵਿੱਤਰ ਗੁਰਦੁਆਰਾ ਸਾਹਿਬ ਬਣਿਆ ਹੋਇਆ। ਕਾਵ ਕਹਿੰਦੇ ਨੇ ਜਿੱਥੇ ਪਾਣੀ ਹੋਵੇ। ਇਸ ਜਗ੍ਹਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚੇ। ਭਾਈ ਮਾਨ ਸਿੰਘ, ਮਾਈ ਭਾਗੋ ਅਤੇ ਉਹ ਜਿਨ੍ਹਾਂ ਲਿਖ ਕੇ ਦਿੱਤਾ ਸੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ, ਕੁਝ ਹੋਰ ਪਤਵੰਤੇ ਗੁਰੂ ਸਾਹਿਬਾਂ ਨੂੰ ਲੱਭਦੇ ਲੱਭਦੇ ਇਸ ਜਗ੍ਹਾ ਆ ਪਹੁੰਚੇ ਨੇ। ਦਰਸ਼ਨ ਕੀਤੇ, ਨਮਸਕਾਰ ਕੀਤੇ, ਸਾਰਿਆਂ ਨੇ ਆਪਣੀਆਂ ਆਪਣੀਆਂ ਸਲਾਹਾਂ ਪੇਸ਼ ਕੀਤੀਆਂ। ਕੁਛ ਕੁ ਨੇ ਕਿਹਾ ਮਹਾਰਾਜ ਇਹ ਭੁੱਲ ਗਏ ਨੇ, ਇਹਨਾਂ ਨੂੰ ਖਿਮਾ ਕਰ ਦਿਓ ਜੋ ਇਹਨਾਂ ਬਦਾਵਾ ਲਿਖ ਕੇ ਦਿੱਤਾ। ਗੁਰੂ ਸਾਹਿਬਾਂ ਦੇ ਚਿਹਰੇ ਤੇ ਇੱਕ ਰੰਗ ਆਇਆ ਇੱਕ ਗਿਆ, ਅੱਖਾਂ ਵਿੱਚ ਲਾਲੀ, ਚਿਹਰੇ ਤੇ ਜਲਾਲ। ਸਾਹਿਬਾਂ ਕਿਹਾ ਮੇਰੀ ਕਿਸੇ ਨਾਲ ਲੜਾਈ ਨਹੀਂ, ਮੈਂ ਲੜਦਾ ਜ਼ੁਲਮ ਦੇ ਨਾਲ। ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ ਮੈਂ ਕਿਰਪਾਨ ਫੜੀ। ਮੇਰੇ ਬਾਪੂ ਨੇ, ਅਕਾਲ ਪੁਰਖ ਨੇ ਜੰਗ ਮੰਡੇ ਜ਼ੁਲਮ ਦੇ ਖਿਲਾਫ। ਜਿਹਨੇ ਸੇਵਾ ਕਰਨੀ ਉਹ ਮੈਦਾਨ ਵਿੱਚ ਨਿਤਰੇ। ਜਿਨ੍ਹਾਂ ਨੂੰ ਜਾਨਾਂ ਪਿਆਰੀਆਂ ਨੇ ਉਹ ਆਪਣੇ ਘਰਾਂ ਨੂੰ ਜਾਣ। ਇੰਨੀ ਗੱਲ ਕਹਿ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਘੋੜੇ ਤੇ ਸਵਾਰ ਹੋਏ। ਸਿੰਘਾਂ ਦੇ ਨਾਲ ਖਿਦਰਾਣੇ ਦੀ ਢਾਬ ਤੋਂ ਅੱਗੇ ਚੱਲ ਪਏ। ਭਾਈ ਮਾਨ ਸਿੰਘ, ਇਹਨਾਂ ਦੇ ਸਾਥੀ, ਇਹ ਸਾਰੇ ਜਣੇ ਉਸ ਜਗ੍ਹਾ ਬੈਠ ਕੇ ਸਲਾਹਾਂ ਕਰਨ ਲੱਗ ਪਏ ਕਿ ਹੁਣ ਕੀ ਕੀਤਾ ਜਾਏ।

ਕੀਤੀ ਹੁਣ ਸਲਾਹ ਕੀਤੀ ਇਹ ਢਾਬ ਸੁੱਖੀ ਹੈ ਇੱਥੇ ਪਾਣੀ ਨਹੀਂ ਇੱਥੇ ਮੋਰਚੇ ਬੰਦੀ ਕਰ ਲਈਏ ਦੁਸ਼ਮਣ ਦੇ ਨਾਲ ਇੱਥੇ ਦੋ ਦੋ ਹੱਥ ਕਰ ਲਈਏ ਤਾਂ ਕਿ ਗੁਰੂ ਸਾਹਿਬ ਹੋਰ ਅੱਗੇ ਚਲੇ ਜਾਣ ਆਪਣਾ ਇੰਤਜ਼ਾਮ ਕਰ ਲੈਣ ਇਹ ਗੱਲ ਸਾਰਿਆਂ ਨੇ ਵਿਚਾਰ ਕੇ ਖਿਦਰਾਣੀ ਦੀ ਢਾਬ ਤੇ ਉੱਚੀਆਂ ਬੇਰੀਆਂ ਸਨ ਉੱਥੇ ਵੱਡੀਆਂ ਵੱਡੀਆਂ ਚਾਦਰਾਂ ਪਾ ਦਿੱਤੀਆਂ ਤਾਂ ਕਿ ਦੂਰੋਂ ਕੋਈ ਦੇਖੇ ਤੇ ਪਤਾ ਲੱਗੇ ਕਿ ਗੁਰੂ ਦਾ ਦਲ ਇਸ ਪਾਸੇ ਹੈ ਖਿਦਰਾਣੀ ਦੀ ਢਾਬ ਤੋਂ ਥੋੜੀ ਦੂਰ ਇੱਕ ਉੱਚੀ ਟਿੱਬੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੰਘਾਂ ਸਮੇਤ ਮੋਰਚਾ ਸੰਭਾਲ ਕੇ ਬੈਠ ਗਏ ਇੱਕ ਸਿੱਖ ਦਰਖਤ ਤੇ ਚੜ੍ਹੇ ਉਸਨੇ ਆਵਾਜ਼ ਦਿੱਤੀ ਕਿ ਵਜ਼ੀਰ ਖਾਨ ਫੌਜ ਲੈ ਕੇ ਆ ਰਹੇ ਭਾਈ ਮਾਨ ਸਿੰਘ ਨੇ ਕਿਹਾ ਇੱਕ ਗੋਲੀਆਂ ਦੀ ਪਛਾੜ ਛੱਡੋ ਤਾਂ ਕਿ ਦੁਸ਼ਮਣ ਨੂੰ ਪਤਾ ਲੱਗੇ ਗੁਰੂ ਦਾ ਦਲ ਇਸ ਪਾਸੇ ਗੋਲੀਆਂ ਦੀ ਪਛਾੜ ਛੱਡੀ ਵਜ਼ੀਰ ਖਾਨ ਵੀ ਗੋਲੀਆਂ ਦਾ ਮੀਂਹ ਵਰਾਂਦਾ ਹੋਇਆ ਖਿਦਰਾਣੇ ਦੀ ਢਾਬ ਵੱਲ ਵਧਿਆ ਇੱਧਰ ਗੁਰੂ ਕੇ ਸਿੰਘ ਉੱਧਰ ਵਜ਼ੀਰ ਖਾਨ ਤੇ ਉਹਦੇ ਸਿਪਾਹੀ ਇੱਕ ਪਾਸੇ ਤਨਖਾਹਾਂ ਲੈਣ ਵਾਲੇ ਜਿਨ੍ਹਾਂ ਜਾਨਾਂ ਵੀ ਬਚਾਉਣੀਆਂ ਨੇ ਇੱਕ ਪਾਸੇ ਉਹ ਜਿਨ੍ਹਾਂ ਗੁਰੂ ਤੋਂ ਆਪਣੀਆਂ ਜਾਨਾਂ ਵਾਰਨੀਆਂ ਲੜਾਈ ਸ਼ੁਰੂ ਹੋਈ ਗੋਲੀਆਂ ਚੱਲੀਆਂ ਤੀਰ ਚੱਲੇ ਲਾਸ਼ਾਂ ਤੇ ਲਾਸ਼ਾਂ ਡਿੱਗ ਰਹੀਆਂ ਨੇ ਧਰਤੀ ਖੂਨ ਦੇ ਨਾਲ ਲਾਲ ਹੋ ਗਈ ਉੱਚੇ ਟਿੱਬੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਨੇ ਦਾਨ ਸਿੰਘ ਕਹਿਣ ਲੱਗੇ ਮਹਾਰਾਜ ਜਾਪਦਾ ਹੈ ਦੁਸ਼ਮਣ ਨੇ ਹੱਲਾ ਕਰ ਦਿੱਤਾ ਹੈ ਤਾਂ ਗੁਰੂ ਸਾਹਿਬ ਜੀ ਮੁਸਕਰਾਉਂਦੇ ਹੋਏ ਕਹਿਣ ਲੱਗੇ ਦਾਨ ਸਿੰਘ ਜੇ ਦੁਸ਼ਮਣ ਨੇ ਹੱਲਾ ਕੀਤਾ ਹੈ ਤਾਂ ਖਾਲਸੇ ਨੇ ਵੀ ਬੋਲਬਾਲਾ ਕਰ ਦਿੱਤਾ ਘਮਸਾਨ ਦਾ ਯੁੱਧ ਸ਼ੁਰੂ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਚੀ ਟਿੱਬੀ ਤੇ ਬੈਠੇ ਕਦੀ ਕਦੀ ਐਸੇ ਤੀਰ ਛੱਡਦੇ ਨੇ ਜਿਹੜੇ ਤੀਰ ਵਜ਼ੀਰ ਖਾਨ ਦੇ ਜਰਨੈਲਾਂ ਸਰਦਾਰਾਂ ਨੂੰ ਲੱਗਦੇ ਨੇ ਤੇ ਉਹਨੂੰ ਬੜਾ ਭਾਰੀ ਨੁਕਸਾਨ ਹੋ ਰਿਹਾ ਅਖੀਰ ਲੜਦਿਆਂ ਲੜਦਿਆਂ 13 ਸਿੰਘ ਬਾਕੀ ਰਹਿ ਗਏ ਇਹਨਾਂ 13 ਸਿੰਘਾਂ ਨੇ ਹੁਣ ਬੰਦੂਕਾਂ ਛੱਡ ਦਿੱਤੀਆਂ ਕਿਰਪਾਨਾਂ ਕੱਢੀਆਂ ਹੱਥਾਂ ਵਿੱਚ ਢਾਲਾਂ ਫੜੀਆਂ ਜਕਾਰੇ ਛੱਡਦੇ ਬੇਰੀਆਂ ਦੇ ਉਲੋਂ ਨਿਕਲੇ ਤੇ ਦੁਸ਼ਮਣ ਦੇ ਉੱਤੇ ਬਿਜਲੀ ਦੀ ਤਰ੍ਹਾਂ ਟੁੱਟ ਕੇ ਪੈ ਗਏ ਉਹਨਾਂ ਸਿੰਘਾਂ ਦਾ ਕਿਰਪਾਨਾਂ ਸੂਤ ਕੇ ਦੁਸ਼ਮਣ ਤੇ ਟੁੱਟ ਕੇ ਪੈਣਾ ਗੁਰੂ ਸਾਹਿਬਾਂ ਨੇ

ਉੱਚੀ ਟਿੱਬੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਅਰਦਾਸ ਪਹੁੰਚੀ ਕਹਿਣ ਲੱਗੇ ਦਾਨ ਸਿਆ ਘੋੜਾ ਲਿਆ ਮੇਰਾ ਜਥੇਦਾਰ ਪੁੱਤਰ ਯਾਦ ਪਿਆ ਕਰਦਾ ਸਾਹਿਬ ਜੀ ਘੋੜੇ ਤੇ ਸਵਾਰ ਹੋਏ ਸਿੰਘਾਂ ਦੇ ਨਾਲ ਉਸ ਲੜਾਈ ਦੇ ਮੈਦਾਨ ਪਹੁੰਚੇ ਘੋੜੇ ਤੋਂ ਉਤਰੇ ਨੀ ਜੇਬ ਵਿੱਚ ਰੁਮਾਲ ਕੱਢਿਆ ਜਿਹੜਾ ਵੀ ਸਿੰਘ ਸ਼ਹੀਦ ਹੋਇਆ ਦੇਖਿਆ ਉਹਦੇ ਕੋਲ ਜਾ ਕੇ ਬਹਿ ਜਾਂਦੇ ਨੇ ਰੁਮਾਲ ਦੇ ਨਾਲ ਉਹਦਾ ਮੂੰਹ ਪੂੰਝਦੇ ਨੇ ਮੱਥਾ ਚੁੰਮਦੇ ਨੇ ਨਾਲੇ ਵਰ ਦਿੰਦੇ ਨੇ ਇਹ ਮੇਰਾ 5000 ਪੁੱਤਰ ਇਹ ਮੇਰਾ 10000 ਪੁੱਤਰ ਇਹ ਮੇਰਾ 20000 ਪੁੱਤਰ ਹੈ ਇਹ ਮੇਰਾ 30000 ਪੁੱਤਰ ਹੈ ਇਸ ਤਰ੍ਹਾਂ ਵਰ ਦਿੰਦੇ ਉੱਥੇ ਪਹੁੰਚੇ ਜਿੱਥੇ ਭਾਈ ਮਾਨ ਸਿੰਘ ਮੋਧੜੇ ਮੂੰਹ ਪਿਆ ਕਮਰ ਕੱਸੇ ਤੂੰ ਪਹਿਚਾਣੇ ਕਿ ਇਹ ਤਾਂ ਮੇਰਾ ਜਥੇਦਾਰ ਪੁੱਤਰ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਥੇ ਬੀਰ ਆਸਨ ਹੋ ਕੇ ਬੈਠ ਗਏ ਭਾਈ ਮਾਨ ਸਿੰਘ ਨੂੰ ਸਿੱਧਾ ਕੀਤਾ ਭਾਈ ਮਾਨ ਸਿੰਘ ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਚਿਹਰਾ ਦੇਖਿਆ ਦਾੜਾ ਦੇਖਿਆ ਖੂਨ ਮਿੱਟੀ ਨਾਲ ਭਰਿਆ ਰੁਮਾਲ ਦੇ ਨਾਲ ਮੂੰਹ ਪੂੰਝਿਆ ਚਿਹਰਾ ਸਾਫ ਕੀਤਾ ਪਿਤਾ ਸ਼ਹੀਦ ਕਰਾਇਆ ਗਮ ਨਹੀਂ ਕੀਤਾ ਅੱਖਾਂ ਸਾਹਮਣੇ ਪੁੱਤਰ ਸ਼ਹੀਦ ਹੋ ਗਏ ਗਮ ਨਹੀਂ ਕੀਤਾ ਪਰਿਵਾਰ ਵਿਛੜ ਗਿਆ ਕੰਡਿਆਂ ਤੇ ਸੌਣਾ ਪਿਆ ਕੰਡਿਆਂ ਤੇ ਤੁਰਨਾ ਪਿਆ ਗਮ ਨਹੀਂ ਕੀਤਾ ਪਰ ਅੱਜ ਜਦੋਂ ਭਾਈ ਮਾਨ ਸਿੰਘ ਦਾ ਪਿਆਰ ਦੇਖਿਆ ਤੇ ਗੁਰੂ ਸਾਹਿਬਾਂ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਅਥਰੂ ਕਿਰੇ ਭਾਈ ਮਾਨ ਸਿੰਘ ਦੀਆਂ ਗੱਲਾਂ ਤੇ ਜਾ ਪਏ ਮੂੰਹ ਵਿੱਚ ਪਾਣੀ ਪਾਇਆ ਭਾਈ ਮਾਨ ਸਿੰਘ ਨੇ ਅੱਖਾਂ ਖੋਲੀਆਂ ਅੱਖਾਂ ਦੇ ਵਿੱਚ ਕਲਗੀ ਦੀ ਲਿਸ਼ਕ ਪਈ ਹੱਥ ਜੁੜੇ ਤੇ ਗੁਰੂ ਸਾਹਿਬ ਜੀ ਬੇਬਲ ਹੋਏ ਭਾਈ ਮਾਨ ਸਿੰਘ ਨੂੰ ਛਾਤੀ ਨਾਲ ਲਾਇਆ ਤੇ ਕਹਿੰਦੇ ਨੇ ਬੇਟਾ ਮੈਂ ਆ ਗਿਆ ਮੰਗ ਕੀ ਚਾਹੀਦਾ ਅੱਜ ਜੋ ਮੰਗੇਗਾ ਗੁਰੂ ਨਾਨਕ ਤੈਨੂੰ ਦੇਵੇਗਾ ਭਾਈ ਮਾਨ ਸਿੰਘ ਹੱਥ ਜੋੜੇ ਹੋਏ ਨੇ ਪਾਤਸ਼ਾਹ ਟੁੱਟੀ ਗੰਢ ਲੈ ਉਹ ਜਿਹੜਾ ਕਾਗਜ਼ ਉਹ ਬੇਦਾਵਾ ਜਿਹਦੇ ਤੇ ਲਿਖਿਆ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਉਹ ਬੇਦਾਵਾ ਪਾੜ ਟੁੱਟਿਆਂ ਨੂੰ ਮੇਲ ਲੈ ਆਪਣੇ ਚਰਨਾਂ ਵਿੱਚ ਜਗ੍ਹਾ ਦੇ ਦੇ ਗੁਰੂ ਸਾਹਿਬਾਂ ਨੇ ਉਹ ਕਾਗਜ਼ ਹਾਲੇ ਵੀ ਸੰਭਾਲ ਕੇ ਰੱਖਿਆ ਸੀ ਕਾਗਜ਼ ਕੱਢਿਆ ਉਹ ਬੇਦਾਵਾ ਭਾਈ ਮਾਨ ਸਿੰਘ ਨੂੰ ਦਿਖਾਇਆ ਉਹ ਕਾਗਜ਼ ਉਸੇ ਵੇਲੇ ਪਾੜਿਆ ਟੁਕੜੇ ਹਵਾ ਵਿੱਚ ਉਡਾ ਦਿੱਤੇ ਬੇਦਾਵਾ ਪਾਟਿਆ ਭਾਈ ਮਾਨ ਸਿੰਘ ਨੇ ਸ਼ੁਕਰ ਕੀਤਾ ਅੱਜ ਸੁਰਖਰੂ ਹੋ ਗਏ ਗੁਰੂ ਨੇ ਬਖਸ਼ ਦਿੱਤਾ ਹੁਣ ਗੁਰੂ ਸਾਹਿਬਾਂ ਨੇ ਕਿਹਾ ਮਾਂ ਸਿਆ ਪੰਥ ਵਾਸਤੇ ਤੇ ਬਹੁਤ ਕੁਛ ਲੈ ਲਿਆ ਕੁਝ ਆਪਣੇ ਵਾਸਤੇ ਮੰਗ ਕਹੇ ਤਾਂ ਜ਼ਿੰਦਗੀ ਦੇ ਦੇ ਰਾਜ ਦੇ ਦੇ ਅੱਜ ਜੋ ਮੰਗੇਗਾ ਤੈਨੂੰ ਮਿਲੇਗਾ ਪਰ ਧੰਨ ਹੈ ਜੇ ਗੁਰੂ ਤੇ ਸਿੱਖ ਵੀ ਘੱਟ ਨੇ ਭਾਈ ਮਾਨ ਸਿੰਘ ਕਹਿੰਦੇ ਨੇ ਪਾਤਸ਼ਾਹ ਕੁਝ ਨਹੀਂ ਚਾਹੀਦਾ ਤੇਰੀ ਗੋਦ ਵਿੱਚ ਜਾਨ ਨਿਕਲ ਜਾਏ ਹੋਰ ਮੈਨੂੰ ਕੀ ਚਾਹੀਦਾ ਤੇਰੇ ਚਰਨਾਂ ਵਿੱਚ ਜਗ੍ਹਾ ਮਿਲੇ ਇਸ ਤੋਂ ਵੱਡਾ ਸੁੱਖ ਹੋਰ ਕਿਹੜਾ ਹੋ ਸਕਦਾ ਹੈ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾ ਰੇ ਆਪਣੇ ਚਰਨਾਂ ਵਿੱਚ ਜਗ੍ਹਾ ਦੇ ਹੋਰ ਕੁਝ ਨਹੀਂ ਚਾਹੀਦਾ ਜਦੋਂ ਇਹ ਗੱਲ ਕਹੀ ਸਾਹਿਬਾਂ ਨੇ ਭਾਈ ਮਾਨ ਸਿੰਘ ਨੂੰ ਆਪਣੇ ਗੱਲ ਦੇ ਨਾਲ ਲਾਇਆ ਭਾਈ ਮਾਨ ਸਿੰਘ ਨੇ ਹੁਣ ਆਖਰੀ ਵਾਰੀ ਧੰਨ ਸਤਿਗੁਰੂ ਕਿਹਾ ਮੂੰਹ ਬੰਦ ਹੋ ਗਿਆ ਅੱਖਾਂ ਬੰਦ ਹੋ ਗਈਆਂ ਹੱਥਾਂ ਦਾ ਜੁੱਟ ਖੁੱਲ ਗਿਆ
ਭਾਈ ਮਾਂ ਸਿੰਘ ਪੂਰਾ ਹੋ ਗਿਆ। ਉਹ ਨੈਣ ਮੀਟੇ ਗਏ ਸੀ, ਜੁੱਟ ਹੱਥ ਦਾ ਖੁੱਲ ਪਿਆ ਸੀ, ਉਹ ਸਿੱਖ ਪੂਰਾ ਹੋ ਗਿਆ। ਗੁਰੂ ਗੋਦ ਪਿਆਰਾ ਵਸਿਆ, ਦਰਬਾਰ ਉਜਲ ਮੁਖੜਾ ਲੈ ਜਾਏ ਸਰੂਪੇ ਵਸਿਆ। ਤੇ ਗੁਰੂ ਸਾਹਿਬਾਂ ਨੇ ਭਾਈ ਮਾਨ ਸਿੰਘ ਨੂੰ ਵਰ ਦਿੱਤਾ, ਜਾਓ ਮਹਾਂ ਸਿੰਘ ਜੈ ਮਮ ਲੋਕ, ਜਾ ਮਾਂ ਸਿਆ ਮੇਰੇ ਦੇਸ਼ ਜਾ, ਸਦਾ ਬਸੋ ਕਬ ਨੈ ਤੈ ਸੋ।

ਦੀ ਮੌਤ ਨਹੀਂ ਜਿੱਥੇ ਹਮੇਸ਼ਾ ਜੀਵਨ ਹੈ ਜਿਹੜਾ ਅੱਜ ਤੂੰ ਉਪਕਾਰ ਕੀਤਾ ਹੈ ਆਪਣੀ ਜਾਨ ਦੇ ਕੇ ਇਹਦਾ ਫਲ ਕਦੀ ਵੀ ਖਤਮ ਨਹੀਂ ਹੋਵੇਗਾ ਭਾਈ ਮਾਨ ਸਿੰਘ ਪੂਰਾ ਹੋ ਗਿਆ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਕੋਈ ਮਰੇ ਕਿ ਫਲਾਣਾ ਪੂਰਾ ਹੋ ਗਿਆ ਨਹੀਂ ਜਿਹਨੇ ਅੰਮ੍ਰਿਤ ਨਹੀਂ ਛਕਿਆ ਗੁਰਸਿੱਖ ਪਰਿਵਾਰ ਵਿੱਚ ਜਨਮ ਲਿਆ ਸਿੱਖੀ ਵਿੱਚ ਪੂਰਾ ਨਹੀਂ ਨਾ ਬਾਣੀ ਨਾਲ ਜੁੜਿਆ ਨਾ ਗੁਰੂ ਨਾਲ ਜੁੜਿਆ ਨਾ ਅੰਮ੍ਰਿਤ ਨਾਲ ਜੁੜਿਆ ਉਹ ਕਿਵੇਂ ਪੂਰਾ ਹੋ ਸਕਦਾ ਪੂਰਾ ਤੇ ਹੋਇਆ ਹੈ ਭਾਈ ਮਾਨ ਸਿੰਘ ਜਿਹਦਾ ਕੋਈ ਜੀਵਨ ਨਹੀਂ ਚੰਗਾ ਜਿਹਨੇ ਦੁਨੀਆਂ ਦਾ ਭਲਾ ਨਹੀਂ ਕੀਤਾ ਜਿਹਨੇ ਠੱਗੀਆਂ ਕੀਤੀਆਂ ਦੁਨੀਆਂ ਨੂੰ ਧੋਖੇ ਦਿੱਤੇ ਆਪਣੇ ਭਲੇ ਵਾਸਤੇ ਲੋਕਾਂ ਨੂੰ ਦੁੱਖ ਦਿੰਦਾ ਹੈ ਉਹ ਜਦੋਂ ਮਰਦਾ ਹੈ ਉਹ ਕਦੀ ਪੂਰਾ ਨਹੀਂ ਹੁੰਦਾ ਪੂਰਾ ਉਹ ਹੈ ਜਿਹੜਾ ਸੱਚਾ ਜੀਵਨ ਜਿਉਂਦਾ ਹੈ ਜਿਹਨੂੰ ਰੱਬ ਮਿਲੇ ਉਹ ਪੂਰਾ ਹੈ ਪਰਮੇਸ਼ਵਰ ਪੂਰਾ ਹੈ ਤੇ ਉਹਦੇ ਪਿਆਰੇ ਪੂਰੇ ਨੇ ਉਹ ਪੂਰਾ ਕਦੀ ਨਹੀਂ ਹੋਇਆ ਜਿਹਦਾ ਜੀਵਨ ਉੱਚਾ ਨਹੀਂ ਕਿੰਨੀ ਕਿਰਪਾ ਹੋਈ ਭਾਈ ਮਾਨ ਸਿੰਘ ਇੱਕ ਉਹਦਾ ਮਰਨਾ ਜਿਹੜਾ ਗੁਰੂ ਤੋਂ ਬੇਮੁਖ ਹੋ ਕੇ ਮਰਦਾ ਹੈ ਇੱਥੇ ਵੀ ਫਿਟਕਾਰਾਂ ਦਰਗਾਹ ਵਿੱਚ ਵੀ ਫਿਟਕਾਰਾਂ ਇੱਕ ਮਰਨਾ ਭਾਈ ਮਾਨ ਸਿੰਘ ਦਾ ਉਹਨਾਂ ਦੇ ਸਾਥੀਆਂ ਦਾ ਜਿਨ੍ਹਾਂ ਦਾ ਸਸਕਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਕੀਤਾ ਉਸ ਜਗ੍ਹਾ ਤੇ ਨਾਲੇ ਵਰ ਦਿੱਤਾ ਇਸ ਜਗ੍ਹਾ ਦਾ ਨਾਂ ਹੁਣ ਮੁਕਤਸਰ ਹੋਵੇਗਾ ਜਿਹੜਾ ਇੱਥੇ ਆਏਗਾ ਪਿਆਰ ਸ਼ਰਧਾ ਨਾਲ ਉਹ ਮੁਕਤੀ ਨੂੰ ਪ੍ਰਾਪਤ ਹੋਵੇਗਾ ਉਹ ਜੋ ਮੰਗੇਗਾ ਉਸ ਨੂੰ ਪ੍ਰਾਪਤ ਹੋਵੇਗਾ ਅੱਜ ਜਦੋਂ ਵੀ ਕੋਈ ਮੁਕਤਸਰ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ ਹੈ ਉਹ ਇਹਨਾਂ ਸ਼ਹੀਦਾਂ ਨੂੰ ਵੀ ਮੱਥਾ ਟੇਕਦਾ ਜਿਨ੍ਹਾਂ ਨੇ ਸੇਵਾ ਬਦਲੇ ਜਾਨਾਂ ਵਾਰੀਆਂ ਜਾਨਾਂ ਦੇ ਨਾਲ ਪਿਆਰ ਨਹੀਂ ਕੀਤਾ ਗੁਰੂ ਨੂੰ ਸੱਚਾ ਉੱਚਾ ਸਮਝ ਕੇ ਸੇਵਾ ਕੀਤੀ ਤੇ ਸਾਨੂੰ ਰਾਹ ਦੱਸਿਆ ਹੈ ਭਾਈ ਜਿਹੜਾ ਸਿੱਖੀ ਗਵਾ ਕੇ ਪਤ ਧੋ ਕੇ ਜਿਉਂਦਾ ਉਹਦਾ ਜਿਉਣਾ

ਕਹਿੰਦੇ ਨੇ ਮੇਰਾ ਮਨ ਨਹੀਂ ਕਰਦਾ ਤੇਰੇ ਚਰਨਾਂ ਤੋਂ, ਪਰ ਹੁਕਮ ਵੀ ਮੰਨਣਾ ਹੈ। ਪਰ ਬਾਰ ਬਾਰ ਕਹਿ ਰਹੇ ਨੇ ਮੇਰਾ ਦਿਲ ਨਹੀਂ ਕਰਦਾ, ਕਿਸੇ ਹੋਰ ਦੀ ਡਿਊਟੀ ਲਾਓ। ਪਿਆਰ ਨਾਲ, ਸਤਿਕਾਰ ਨਾਲ, ਕਿਸੇ ਜ਼ੋਰ ਜ਼ਬਰਦਸਤੀ ਨਾਲ ਨਹੀਂ, ਥਾਪੜੇ ਦੇ ਕੇ, ਜਿਵੇਂ ਪਿਓ ਪੁੱਤਰ ਨੂੰ ਸਮਝਾਉਂਦੇ, ਬੱਚੇ ਨੂੰ ਆਖਦੇ ਕਿ ਮੇਰੇ ਪਾਤਸ਼ਾਹ ਜੀ ਦੇ ਕੀ ਵਾਕ ਹਨ, ਆਪ ਫਰਮਾਉਂਦੇ ਨੇ ਆਓ ਚਲੀਏ ਸ੍ਰੀ ਹੇਮਕੁੰਟ ਸਾਹਿਬ, ਜਿੱਥੇ ਮੇਰੇ ਕਲਗੀਧਰ ਪਾਤਸ਼ਾਹ ਜੀ ਪਰਮਾਤਮਾ ਨਿਰੰਕਾਰ ਨੂੰ ਜਵਾਬ ਦੇ ਰਹੇ ਨੇ ਅਤੇ ਕੀ ਆਖਦੇ ਨੇ।

ਉਹ ਮੇਰੇ ਦੁਸ਼ਟ ਦਮਨ ਪਿਤਾ ਸਾਹਿਬ ਕਲਗੀਧਰ ਪਾਤਸ਼ਾਹ ਨਿਰੰਕਾਰ ਦੇ ਚਰਨਾਂ ਨਾਲ ਜੁੜੇ ਹਨ। ਆਪਾਂ ਵੀ ਥੋੜ੍ਹਾ ਸਮਾਂ ਮੇਰੇ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਇਸ ਸ਼ਬਦ ਨੂੰ ਸ਼੍ਰਵਣ ਕੀਜੀਏ। ਮੈਨੂੰ ਯਾਦ ਹੈ ਕੈਲਗਰੀ ਵਿਖੇ ਇਹ ਸ਼ਬਦ ਦਾਸ ਪੜ੍ਹ ਰਿਹਾ ਸੀ। ਆ ਗੋਰੇ ਸਿੱਖ ਜਿਨ੍ਹਾਂ ਤੇ ਪਾਤਸ਼ਾਹ ਦੀ ਬਹੁਤ ਮਿਹਰ ਹੈ, ਬਹੁਤ ਕਿਰਪਾ ਹੈ, ਆ ਨਵੇਂ ਸਿੱਖ ਸਜ ਰਹੇ, ਭਾਵੇਂ ਉਹਨੂੰ ਸਮਝ ਨਹੀਂ ਸੀ ਆ ਰਹੀ, ਸੁਣ ਰਿਹਾ ਸੀ। ਬੀਬੀ ਸੀ, ਉਸਨੇ ਉੱਠ ਕੇ ਕਿਹਾ, ਭਾਵੇਂ ਮੈਨੂੰ ਅਰਥ ਸਮਝ ਵਿੱਚ ਨਹੀਂ ਆਏ ਪਰ ਮੇਰਾ ਮਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਗਿਆ। ਉਹਨੇ ਆਖਿਆ, ਮੈਂ ਨਿਤਨੇਮ ਨਾਲ ਇਸ ਨੂੰ ਟੇਪ 'ਤੇ ਸੁਣਦੀ ਹਾਂ ਔਰ ਬੜਾ ਹੀ ਮੈਂ ਜਿਵੇਂ ਇਹ ਸ਼ਬਦ ਸੁਣ ਕੇ ਹੇਮਕੁੰਡ ਸਾਹਿਬ 'ਤੇ ਪਹੁੰਚ ਜਾਂਦੀ ਹਾਂ। ਤੋ ਗੁਰੂ ਕੀ ਸਾਧ ਸੰਗਤ, ਆਓ ਆਪਾਂ ਵੀ ਉਸੇ ਧਿਆਨ

के नजदीक चला गया। ਜਿਵੇਂ ਦੋ ਮਿੱਤਰ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ ਕਿ ਦੁਸ਼ਮਣ ਨੂੰ ਵੀ ਨਾ ਆਖੀ ਜਾਏ। ਮਾਲਕ ਕੋਲ ਬੈਠ ਕੇ ਕਹਿ ਰਿਹਾ ਰੱਬ ਤੂੰ ਵੀ ਇਕੱਠਾ ਕਰ ਔਰ ਬੜਾ ਖਤਰਨਾਕ ਚੱਲ ਸ਼ਾਇਦ ਦੁਨਿਆਵੀ ਠੱਗਾਂ ਦੀ ਜਾਲ ਵਿੱਚੋਂ ਕੋਈ ਨਿਕਲ ਜਾਏ ਪਰ ਤੇਰਾ ਐਸਾ ਜਾਲ ਹੈ ਕੋਈ ਨਹੀਂ ਨਿਕਲ ਸਕਦਾ। ਵੇਖ ਨਾ ਇੱਕ ਤਰਫ ਬਾਪ ਹੈ ਇੱਕ ਤਰਫ ਪੁੱਤਰ ਹੈ ਪੁੱਤਰ ਜਵਾਨ ਹੁੰਦੇ ਦੋਵਾਂ ਵਿੱਚ ਤੇਰੀ ਜੋਤ ਹੈ ਵੇਖਦਿਆਂ ਪੁੱਤਰ ਤੁਰ ਜਾਂਦਾ ਹੈ ਤੇ ਬਾਪ ਧਾਈ ਮਾਰ ਕੇ ਰੋ ਪੈ ਕਹਿੰਦਾ ਮੇਰੇ ਜੀਵਨ ਦਾ ਕੀ ਫਰਕ ਉਹ ਰੋ ਰਿਹਾ ਤੇ ਤੂੰ ਤਮਾਸ਼ਾ ਵੇਖ ਕੈਸੀ ਤੇਰੀ ਠੱਗੀ ਹੈ ਇਸਤਰੀ ਨੂੰ ਪਤੀ ਲਈ ਪਤੀ ਨੂੰ ਇਸਤਰੀ ਲਈ ਸ਼ਿਕਵੇ ਹਨ। ਕਬੀਰ ਜੀ ਕਹਿੰਦੇ ਨੇ

ਕਬੀਰ ਜੀ ਬੜੀ ਕੰਮ ਦੀ ਗੱਲ ਕਰਦੇ ਨੇ, ਜੇ ਕਿਸੇ ਦੀ ਠੱਗੀ ਨੂੰ ਜਾਣਨਾ ਚਾਹੋ ਬਈ ਕਿਸ ਤਰ੍ਹਾਂ ਕਰਤੱਵ ਕਰਦਾ ਹੈ ਤੇ ਉਹਦੇ ਮਿੱਤਰ ਬਣ ਜਾ, ਉਹਦੇ ਨਜ਼ਦੀਕ ਚਲੇ ਜਾ, ਪਰ ਉਹਦੇ ਸਾਰੇ ਰਾਜ਼ ਖੁੱਲ ਜਾਂਦੇ ਹਨ ਉਸ ਮਿੱਤਰ ਦਾ। ਕਬੀਰ ਕਹਿੰਦਾ ਹੈ ਮੈਂ ਵੀ ਹੁਣ ਉਸਦਾ ਰਾਜ਼ਦਾਰ ਬਣ ਗਿਆ, ਕਿਉਂਕਿ ਮੈਂ ਬਹੁਤ ਉਹਦੇ ਨਜ਼ਦੀਕ ਚਲਾ ਗਿਆ ਉਸ ਮਾਲਕ ਦੇ, ਤੇ ਲੋਕ ਤਾਂ ਠੱਗੀ ਵਿੱਚ ਆ ਜਾਂਦੇ ਨੇ, ਮੈਂ ਨਹੀਂ ਆਉਂਦਾ ਹੁਣ ਉਹਦੀ ਠੱਗੀ। ਇੱਕ ਵਾਰੀ ਪਿਆਰ ਨਾਲ ਬੋਲੀਏ, ਮੈਂ ਨਹੀਂ ਉਹਦੀਆਂ, ਉਹ ਜੋ ਠੱਗੀ ਦੀਆਂ ਗੱਲਾਂ ਕਰਦੇ ਮੈਂ ਨਹੀਂ ਆਉਂਦਾ, ਤੇ ਲੋਕ ਆਉਂਦੇ ਨੇ, ਹੈ ਐਸੇ ਵੀ ਭਾਈ ਭਿਖਾਰੀ ਤਰੀਆਂ ਸੀ ਰਹੇ, ਕੋਈ ਆਉਂਦਾ ਤੇ ਆ ਕੇ ਆਖਦੇ ਚਲੋ ਬਾਹਰ ਬਰਾਤ ਖੜੀ ਹੈ। ਇਹ ਤਾਂ ਕੰਮ ਬਾਅਦ ਵਿੱਚ ਵੀ ਹੋ ਸਕਦਾ, ਕਹਿੰਦਾ ਨਹੀਂ ਇਹਦੀ ਬੜੀ ਲੋੜ ਪੈਣੀ ਹੈ, ਅੱਜ ਜਿਹੜਾ ਘੋੜੀ ਤੇ ਚੜਿਆ ਕੱਲ ਉਸਨੇ ਮਰ ਜਾਣਾ, ਤੇ ਤੁਹਾਨੂੰ ਪਤਾ ਇਸ ਗੱਲ ਦਾ? ਹਾਂ ਪਤਾ ਹੈ, ਫਿਰ ਵੀ ਇਹ ਸਾਰੇ ਕਾਰਜ ਕਰੀ ਜਾਂਦੇ ਹੋ। ਕਹਿਣ ਲੱਗਾ ਮੈਂ ਕਿੱਥੇ ਕਰਨਾ, ਉਹ ਆਪ ਮਾਲਕ ਕਰਦੇ, ਮੇਰੀ ਕੀ ਹਸਤੀ ਹੈ, ਠੱਗੀ ਵਿੱਚੋਂ ਨਿਕਲ ਕੇ। ਤੇ ਕਬੀਰ ਜੀ ਆਖਰੀ ਤੁਕਾਂ ਵਿੱਚ ਫਰਮਾਨ ਕਰਦੇ ਨੇ

मृग मीन प्रिंग पतंग कुंचर एक दोख विनाश इन्हां नूं एक एक दोष है। मृग नूं कन्ना दा दोष है, सुनन दा कुत्ता शौक है इसनूं, कंडे हिड़े दी आवाज च फस के मारिया ते फड़िया जांदा। मच्छी नूं जीवा दे स्वाद दा रोग है, दोष है। जेवा सादी लीलत लोह, स्वाद दी मारी होई बारों आया गडोआ या बारों आया जो कुछ भी मसाला लगा है कुंडी दे नाल ओनू निकल लैंदी है, कुंडी निकल लैंदी है, फस जांदी है। परिंग नूं पंवरे नूं सुगंधी दी तीबर इच्छा ने रोगी बना रखे। पतंगे नूं नेत्रां दी भुख ने, अखां दी भुख ने, रोशनी वेख के बावरा हो जांदा है। हाथी नूं काम दा रोग है, मगर महाराज तां कहिंदे ने बंदे दा की हाल होवेगा। पंच दोख असाद जामे तांकी केत कास, बंदे नूं तां पंजे ही चंबड़े ने। ए कन्ना तों भी कमला, ए नासा तों भी कमला, अखां तों भी कमला, जीवा तों भी कमला, इंद्रियां सारियां तों कमला, काम तों भी कमला, इहदा की हाल होवेगा। सतगुरु जिस दिन कृपा करदे ने ना, उस दिन इन्हां दोषां तों बचाउंदे ने। बंदा जिस दिन दोख तों बच जांदा है, दोष तों बच जांदा है, उस दिन दुख तो भी बच जाता है, क्योंकि दोष तो ही दोख तो ही दुख पैदा होता है। दोष नहीं रहा, दोख नहीं रहा, तो दुख भी नहीं रहेगा। गुर पूरे जब पहे दयाल, दुख बिनसे पूरन पही कहार। हुण सतगुरु ते रहमत कर दिती, मैं की करा, मैनू की करना चाहिए। साहिबा ने साडे वल संकेत किया कि हुण तू अपना फर्ज पछाण। गुरु ने तैनू दोषां दे चिक्कड़ विचों कढ के दुखा तो बचाया, तैनू की करना चाहिए। और संकल्प महाराज ने बख्शे है, पेख पेख जीवा दर्श तुम्हारा, सतगुरु जुड़िया रवा तेरे नाल। चरण कमल जाई बलिहारा, तेरे चरणा तो वार ने बलिहार ने जांदा रवा। तुझ बिन ठाकुर कवन हमारा, अज तेथो विछड़ गए, मुड़के दोष आ गए, मुड़के दुख आ जाणगे। तेरे बिना कौन है जो बचाई रखे दोषां तो ते दुखां तो। साध संगत से प्रीत बन आई, पूर्व कर्म लिखत तुर पाई, ए भी तेरी रहमत। जप हर हर नाम अचरज प्रताप, भगती च लग के ऐसी सोहनी गल बनी है, ऐसा आश्चर्य प्रभाव वाला काम होया, प्रताप वाला काम होया कि जाल ना साके तीने ताप। हुण आद ब्याद उपाद वापर नहीं सकते, हुण ता मेरे ते रहमत करो मेरे सतगुरु। निमख ना विसरे हर चरण तुम्हारे, तुहाडे चरणा कमलां तो एक पल वास्ते भी ओझल ना होवां, ओले ना होवां, भुल ना जावां तुहानूं। नानक मांगे दान प्यारे, मैं तां इही दान मंगदा। निमख ना विसरे हर चरण तुम्हारे। बंदा एक चादर दी बुकल मारी तुरिया जा रहा सी, सिखां ने वेखिया, कहण लगे महाराज कोई सूईआ जापदा है, कोई खुफिया जापदा है, जासूस लगदा है, जेड़ा किले दे नेड़ियों लंघिया जांदा है, मुंह सिर छुपा के तुरिया जांदा है। बुकल कैसी मारी सू, पुछे बंदा तू ऐसे बड़ी ठंड वापरन डई, किवें बुकल मारी सू। जरूर एदे कोल कोई गुझे हथियार होने ने, और सू लैण वास्ते तदे अपने आप नू छुपा के ये अपने नेड़े तेड़े फिरदा है। महाराज कहन लगे फड़ लो, सिखां ने जाके घेर लिया, फड़ लिया। रोंदा धोंदा कुरलाउंदा बाहां छुड़ाउंदा तरले मारदा गुरु के हाजिर कीता गया। साहिब कलगीधर पातशाह कहन लगे कौन है तू, मूंह नंगा करके कहन लगा पातशाह तुहाडी शोभा महिमा सुनी, मैनू गरीब नू कोई नहीं जानदा, मगर गरीब नवाज तुहानू सारे जानदे ने, मैं भी जानदा जो कुछ तुहाडे बारे सुने है। मैं बेनती करांगा मैनू खिमा कर दिओ, कौन है तू? कहन लगा जी पठान पुत्र। किवें आया सा इधर के महाराज एवं बिपता दा मारिया आ गया। सिख कहन लगे महाराज आ चादर खुलाओ, इहदी पुछो इहदी बुकल विच की है। अखां नीवियां करके कहन लगा सच्चे पातशाह मैं बेनती करांगा मेरा परदा रहण दिओ। हर कोई चाहुंदा मेरा परदा बनिया रहे, जो कुछ मैं अंदरों हां, जो कुछ मेरे अंदर है ढकिया रहे, क्योंकि हर किसी बंदे कोल नंगा करन जोगा चंगा चंगा कुछ नहीं है।
ਜਿਨ੍ਹਾਂ ਕੋਲ ਚੰਗਾ ਚੰਗਾ ਹੈ ਉਹ ਪਰਦਾ ਕਰਨ ਵੀ ਕਿਸ ਗੱਲ ਦਾ, ਬਲਕਿ ਉਹ ਤਾਂ ਇਸ਼ਤਿਹਾਰਬਾਜ਼ੀਆਂ ਕਰਾਉਂਦੇ ਨੇ ਕਿਸੇ ਬੜੇ ਚੰਗੇ ਆ, ਜਿਨ੍ਹਾਂ ਕੋਲ ਥੋੜਾ ਬਹੁਤ ਵੀ ਚੰਗਾ ਹੈ, ਬਲਕਿ ਇੱਥੋਂ ਤੱਕ ਜੇ ਕੋ ਏਕ ਕਰੇ ਚੰਗਿਆਈ ਮਨ ਚਿੱਤ ਬਹੁਤ ਵਫਾਵੇ, ਛੋਟੀ ਮੋਟੀ ਨੇਕੀ ਹੋ ਜਾਵੇ ਨਾ, ਸੰਸਾਰ ਨੂੰ ਦੱਸਣਾ ਚਾਹੁੰਦਾ ਲੇਕਿਨ ਬਦੀਆਂ ਤੇ ਪਰਦਾ ਪਾਈ ਰੱਖਣਾ ਚਾਹੁੰਦਾ, ਕੋਈ ਕਿਸੇ ਨੂੰ ਨਹੀਂ ਦੱਸਦਾ, ਸੱਜਣਾ ਤੋਂ ਗਹਿਰੇ ਸੱਜਣਾ ਨੂੰ, ਇੱਥੋਂ ਤੱਕ ਪਤੀ ਪਤਨੀ ਇੱਕ ਦੂਜੇ ਨੂੰ ਆਪਣੀਆਂ ਕਮਜ਼ੋਰੀਆਂ ਤੱਕ ਨਹੀਂ ਦੱਸਦੇ, ਕੋਈ ਵਿਰਲੇ ਹੁੰਦੇ ਨੇ ਜਿਹੜੇ ਅੰਦਰੋਂ ਬਾਹਰੋਂ ਹੁੰਦੇ ਹੀ ਸ਼ੁੱਧ ਨੇ, ਪਰਦੇ ਵਾਲੀ ਗੱਲ ਹੀ ਕੋਈ ਨਹੀਂ। ਤਰਲਾ ਮਾਰਨ ਲੱਗਾ, ਕਹਿਣ ਲੱਗਾ ਸਾਹਿਬ ਜੀ ਮੇਰਾ ਪਰਦਾ ਰਹਿਣ ਦੇ। ਸਾਹਿਬ ਮੁਸਕਰਾ ਪਏ, ਸਾਹਿਬ ਜਾਣਦੇ ਨੇ ਦਾ ਪਰਦਾ ਕੀ ਹੈ, ਪਰ ਇਹ ਤਾਂ ਆਪ ਪਰਦੇ ਢੱਕਣ ਵਾਲੇ ਨੇ, ਇਹਦਾ ਇਹ ਪਰਦਾ ਲਾ ਕੇ ਉਹਦਾ ਦੋਈ ਜਾਨੀ ਪਰਦਾ ਕੱਜਣ ਤੇ ਆਏ ਨੇ। ਕਹਿੰਦੇ ਨੇ ਨਹੀਂ ਲਾਓ ਇਹਦਾ ਖੇਸ, ਇਹਦੀ ਚਾਦਰ ਲਾ ਦਿਓ। ਰੋਣ ਲੱਗ ਪਿਆ, ਸਿੱਖਾਂ ਨੇ ਇੱਕ ਨਹੀਂ ਸੁਣੀ, ਉਹਨਾਂ ਨੇ ਚਾਦਰ ਲਾ ਦਿੱਤੀ। ਉਹਦੀ ਬਗਲ ਚ ਇੱਕ ਨਿੱਕਾ ਜਿਹਾ ਮਰੀਜ਼ ਜਿਹਾ ਕੁੱਤਾ ਪਾਇਆ ਹੈ, ਉਹਦੀ ਸੰਗੀ ਤੇ ਉਹਨੇ ਹੱਥ ਦਿੱਤਾ ਹੋਇਆ, ਕੁੱਤੇ ਦੀਆਂ ਅੱਖਾਂ ਬਾਹਰ ਨੇ, ਜਵਾਨ ਬਾਹਰ ਨੂੰ ਆਈ ਮਰ ਰਿਹਾ, ਛੱਡ ਦਿੱਤਾ ਕੁੱਤਾ, ਥੱਲੇ ਡਿੱਗ ਪਿਆ। ਸਾਹਿਬ ਕਹਿਣ ਲੱਗੇ ਕਿ ਇਹੀ ਤੇਰਾ ਪਰਦਾ ਸੀ, ਸਿਰ ਨੀਵਾਂ ਕਰਕੇ ਖਲੋਤਾ। ਸਾਹਿਬ ਕਹਿਣ ਲੱਗੇ ਕਿਉਂ, ਕੀ ਗੱਲ ਏ, ਬੋਲਦਾ ਕਿਉਂ ਨਹੀਂ? ਕਹਿਣ ਲੱਗਾ ਮਹਾਰਾਜ ਕਈ ਦਿਨਾਂ ਦਾ ਭੁੱਖਾ ਸਾਂ, ਦੇਸੋਂ ਪ੍ਰਦੇਸ ਆ ਗਿਆ ਸਾਂ ਕਿਰਤ ਕਰਨ ਵਾਸਤੇ, ਇੱਥੇ ਬਾਦਸ਼ਾਹਤ ਨੇ ਐਸੀ ਅਫਰਾ ਤਫਰੀ ਮਚਾਈ ਹੋਈ ਏ ਵੀ ਕਿਸੇ ਗਰੀਬ ਨੂੰ ਰੋਟੀ ਕਿੱਥੋਂ ਮਿਲਣੀ, ਇੱਥੇ ਤਾਂ ਲੁਟੇਰਾ ਖਾ ਸਕਦਾ, ਡਾਕੂ ਖਾ ਸਕਦਾ, ਗਰੀਬ ਦੀ ਕੋਈ ਜਾ ਨਹੀਂ, ਜਾਂ ਤੁਹਾਡੇ ਵਰਗੇ ਦੇ ਸਕਦੇ ਨੇ ਖਾ ਸਕਦੇ ਨੇ ਜਿਨ੍ਹਾਂ ਨੇ ਉਸ ਅਫਰਾ ਤਫਰੀ ਦਾ ਕੋਈ ਅਸਰ ਨਹੀਂ ਲਿਆ, ਜਿਹੜੇ ਉਸ ਅਫਰਾ ਤਫਰੀ ਨੂੰ ਮਿਟਾਉਣ ਵਾਸਤੇ ਤੁਲੇ ਹੋਏ ਨੇ, ਤੁਹਾਡੇ ਲੋਕਾਂ ਦੇ ਲੰਗਰ ਚੱਲ ਸਕਦੇ ਨੇ ਪਾਤਸ਼ਾਹ, ਮੈਂ ਗਰੀਬ, ਉਹਨਾਂ ਨੂੰ ਫੁਰਸਤ ਨਹੀਂ ਕਿਸੇ ਗਰੀਬ ਵੱਲ ਵੇਖਣ ਦੀ, ਤੇ ਦੂਜੇ ਜਿਹੜੇ ਉਹਨਾਂ ਦੇ ਸਤਾਏ ਹੋਏ ਨੇ ਉਹ ਨੇੜੇ ਨਹੀਂ ਲੱਗਣ ਦਿੰਦੇ, ਮੈਨੂੰ ਮੁਸਲਮਾਨ ਪਠਾਨ ਨੂੰ ਰੋਟੀ ਖਾਧਿਆਂ ਕਈ ਚਿਰ ਹੋ ਗਿਆ, ਮੰਗਣਾ ਮੇਰੀ ਸ਼ਾਨ ਦੇ ਖਿਲਾਫ ਹੈ। ਕੈਸੀ ਪਿਆਰੀ ਗੱਲ ਹੈ, ਜਿਸਲੇ ਸਾਖੀ ਪੜ੍ਹਨੇ ਆ ਪਠਾਨ ਕਹਿੰਦਾ ਹੈ ਮੰਗਣਾ ਪਠਾਨ ਦੀ ਸ਼ਾਨ ਦੇ ਖਿਲਾਫ ਹੈ, ਸਿੱਖ ਵਾਸਤੇ ਵੀ ਇਹ ਪਾਵਨ ਬਾਣੀ ਕਹਿੰਦੀ ਹੈ, ਲੋਕ ਤਿਕਾਰ ਕਹੇ ਮੰਗਤ ਜਾਣ ਮਾਂਗਤ ਮਾਣ ਨਾ ਪਾਇਆ, ਮੰਗਣ ਵਾਲੇ ਦਾ ਕੋਈ ਮਾਣ ਨਹੀਂ, ਤਰਕਾਰਾਂ ਤਾਂ ਮਿਲ ਸਕਦੀਆਂ ਨੇ ਮਾਣ ਨਹੀਂ ਮਿਲ ਸਕਦਾ, ਇਸੇ ਕਰਕੇ ਗੁਰੂ ਕਾ ਸਿੱਖ ਮੰਗ ਕੇ ਨਹੀਂ ਖਾਧਾ ਕਰਕੇ ਖਾਂਦਾ, ਮਾਣ ਨਾਲ ਛੱਡਦਾ, ਦਰਕਾਰ ਨਾਲ ਨਹੀਂ ਖਾਣ ਨੂੰ ਤਿਆਰ। ਕਹਿੰਦਾ ਜੀ ਪਠਾਨ ਪੁੱਤਰਾਂ ਮੰਗਣ ਜੋਗਾ ਵੀ ਨਹੀਂ, ਭੁੱਖਾਂ ਦਾ ਮਾਰਿਆ ਲੁੱਟਣ ਜੋਗਾ ਵੀ ਤਾਂ ਨਹੀਂ, ਮਿਹਨਤ ਮਜ਼ਦੂਰੀ ਵੀ ਕੋਈ ਨਹੀਂ ਮਿਲਦੀ, ਕਈ ਦਿਨਾਂ ਦਾ ਭੁੱਖਾ ਦਾ ਮਾਰਿਆ, ਅੱਜ ਮੈਂ ਇਹ ਫੈਸਲਾ ਕਰ ਰਿਹਾ ਸੀ ਵੀ ਜੋ ਮਿਲ ਗਿਆ ਖਾ ਲੈਣਾ, ਤੇ ਇਹ ਮਰੀਅਲ ਜਿਹਾ ਕੁੱਤਾ ਮੇਰੇ ਕਾਬੂ ਆ ਗਿਆ, ਮੈਂ ਸੋਚਦਾ ਸਾਂ ਕਿਤੇ ਨੁਕਰੇ ਬਹਿ ਕੇ ਇਸੇ ਨੂੰ ਚੱਬ ਲਵਾਂ, ਇਸੇ ਨੂੰ ਭੁੰਨ ਕੇ ਜਿਵੇਂ ਵੀ ਹੋਵੇ ਇਸ ਨੂੰ ਖਾ ਲਵਾਂ ਤੇ ਆਪਣੇ ਪੇਟ ਦੀ ਅੱਗ ਬੁਝਾ ਲਵਾਂ। ਸਾਹਿਬ ਕਹਿਣ ਲੱਗੇ ਇਹਨੂੰ ਲੰਗਰ ਛਕਾਓ, ਸੋਹਣੇ ਬਸਤਰ ਪਵਾਓ। ਕਹਿਣ ਲੱਗਾ ਮਹਾਰਾਜ ਮੈਂ ਤੁਹਾਡਾ ਦੁਸ਼ਮਣ ਹੋ ਸਕਣਾ, ਦੋਖੀ ਹੋ ਸਕਣਾ, ਲੰਗਰ ਛਕਾ ਦਿਓ, ਤੁਹਾਡੀ ਬੜੀ ਕਿਰਪਾ ਹੈ ਕਿਉਂਕਿ ਤੁਹਾਡੇ ਦਰ ਤੇ ਤਾਂ ਨਿਆਂ ਵਾਪਰਦਾ। ਸਾਹਿਬ ਕਹਿਣ ਲੱਗੇ ਤੂੰ ਇੱਥੇ ਹੀ ਰਹੇਗਾ? ਕਹਿਣ ਲੱਗਾ ਮਹਾਰਾਜ ਸਾਰੇ ਮੈਨੂੰ ਸ਼ੱਕ ਦੀ ਨਿਗਾਹ ਨਾਲ ਵੇਖਣਗੇ। ਸਾਹਿਬ ਕਲਗੀ ਤਾਂ ਪਾਤਸ਼ਾਹ ਹੱਸ ਪਏ, ਕਹਿਣ ਲੱਗੇ ਨਹੀਂ, ਇੱਥੇ ਭਾਈ ਘਨੱਈਏ ਵਰਗੇ ਬੇਅੰਤ ਨੇ ਜਿਹੜੇ ਕਿਸੇ ਨੂੰ ਦੁਸ਼ਮਣ ਨਹੀਂ ਸਮਝਦੇ, ਕਿਸੇ ਨੂੰ ਵੈਰੀ ਨਹੀਂ ਜਾਣਦੇ, ਤੂੰ ਇੱਥੇ ਰਵੇਂਗਾ। ਆਮ ਉਹਨਾਂ ਸਮਿਆਂ ਚ ਟਕੀਆਂ ਵਿੱਚ ਰੋਜ਼ੀਨੇ ਮਿਲਦੇ ਸਨ, ਸਾਹਿਬਾਂ ਨੇ ਰੁਪਈਆ ਰੋਜ਼ ਦਾ ਲਾ ਦਿੱਤਾ। ਕਹਿਣ ਲੱਗੇ ਇਹਨੂੰ ਗੁਜ਼ਰਾਨ ਮਾਤਰ ਰੁਪਈਆ ਰੋਜ਼ ਦਾ ਦਿਓ। ਕਹਿਣ ਲੱਗਾ ਸਾਹਿਬ ਜੀ ਕਿਸ ਗੱਲ ਦਾ, ਤੁਸੀਂ ਇਹ ਰੁਪਈਆ ਰੋਜ਼ ਮੈਨੂੰ ਕਿਸ ਗੱਲ ਦਾ ਬਖਸ਼ਦੇ? ਸਾਹਿਬ ਕਹਿਣ ਲੱਗੇ ਭੁੱਖਾਂ ਦਾ ਮਾਰਿਆ, ਗਰੀਬੀ ਦਾ ਮਾਰਿਆ, ਦੇਸੋਂ ਪ੍ਰਦੇਸ ਆਇਆ ਕਮਾਉਣ ਵਾਸਤੇ, ਤੇਰੇ ਬਾਲ ਬੱਚਿਆਂ ਵਾਸਤੇ, ਤੇਰੀ ਕਿਰਤ ਮਾਤਰ, ਕਿ ਮਹਾਰਾਜ ਮੈਂ ਕਰਾਂਗਾ ਕੀ? ਸਾਹਿਬ ਕਹਿਣ ਲੱਗੇ ਜੋ ਤੇਰਾ ਜੀ ਕਰਦਾ, ਇੱਥੋਂ ਕੁਝ ਹੋਵੇ ਤੇਰਾ ਸਰੀਰ ਜਰੇ ਤੇ ਕਰ ਲਈ, ਨਾ ਕੀਤਾ ਜਾਵੇ ਤਾਂ ਵੀ ਕੋਈ ਡਰ ਨਹੀਂ। ਗਦ ਗਦ ਹੋ ਗਿਆ, ਗੁਰੂ ਕੀਆਂ ਰਹਿਮਤਾਂ ਪਾ ਕੇ ਫਿਰ ਡੇਰਾ ਨਹੀਂ ਛੱਡਿਆ, ਗੁਰੂ ਕਾ ਦਰ ਨਹੀਂ ਛੱਡਿਆ, ਸੇਵਾ ਚ ਲੱਗ ਗਿਆ, ਇਤਨੀ ਸੇਵਾ ਕੀਤੀ ਗੁਰੂ ਕੇ ਸਿੱਖਾਂ ਦੇ ਨਾਲ, ਜੂਝਦਾ ਹੀ ਸ਼ਹੀਦ ਹੋ ਗਏ, ਗੁਰੂ ਕੇ ਚਰਨ ਨਹੀਂ ਛੱਡੇ। ਕਈ ਵਾਰੀ ਸਿੱਖਾਂ ਨੇ ਕਿਹਾ ਹੁਣ ਤਾਂ ਤਕੜਾ ਹੋ ਗਿਆ, ਪੈਸੇ ਵੀ ਹੋ ਗਏ, ਹੁਣ ਤਾਂ ਨਿਕਲ ਜਾ ਇੱਥੋਂ, ਤੇਰੀ ਜਾਤ ਬਰਾਦਰੀ ਵਾਲਿਆਂ ਨੇ, ਤੇਰੇ ਬੰਦਿਆਂ ਨੇ ਵੇਖ ਲਿਆ ਤੈਨੂੰ ਕਾਫਰ ਕਹਿਣਗੇ, ਤੈਨੂੰ ਦੋਸ਼ੀ ਕਰਾਰ ਦੇਣਗੇ। ਉਹ ਕਹਿੰਦਾ ਨਹੀਂ, ਦੋਸ਼ ਨਿਕਲ ਗਏ ਜੀਵਨ ਵਿੱਚੋਂ, ਜਿਸ ਨੇ ਖੁਦਾ ਨਾਲ ਜੋੜਿਆ, ਇਹਨਾਂ ਪਰ ਉਪਕਾਰ ਤੇ ਇੰਨੀ ਸਮਦ੍ਰਿਸ਼ਟੀ ਬਖਸ਼ਿਸ਼ ਕੀਤੀ ਏ, ਜੇ ਉਹਨੇ ਮੇਰੇ ਨਾਲ ਵੈਰ ਨਹੀਂ ਕਮਾਇਆ, ਉਹਦਿਆਂ ਨੇ ਮੇਰੇ ਨਾਲ ਵੈਰ ਨਹੀਂ ਕਮਾਇਆ, ਤੇ ਮੈਂ ਇਹਨੂੰ ਛੱਡ ਕੇ ਹੋਰ ਕਿਤੇ ਕੋਲ ਚਲਾ ਜਾਵਾਂ, ਇਹਦੇ ਚਰਨਾਂ ਦੇ ਵਿੱਚ ਬਾਕੀ ਦੀ ਜ਼ਿੰਦਗੀ ਬਤੀਤ ਹੋਵੇ।
ਇਹ ਸੱਚ ਜਾਣਨਾ ਇੱਕ ਪਠਾਨ ਦੀ ਗੱਲ ਨਹੀਂ। ਸਾਡੇ ਕਿੰਨੇ ਹੀ ਦੁੱਖ, ਉਹਦੀ ਇੱਕ ਭੁੱਖ ਦਾ ਦੁੱਖ ਮਹਾਰਾਜ ਨੇ ਦੂਰ ਕੀਤਾ ਤੇ ਹਮੇਸ਼ਾ ਵਾਸਤੇ ਵਿਕ ਗਿਆ ਗੁਰੂ ਚਰਨਾਂ ਤੋਂ। ਸਾਡੇ ਕਿੰਨੇ ਦੁੱਖ ਸਤਿਗੁਰੂ ਦੂਰ ਕਰਦੇ। ਗੁਰੂ ਕੇ ਸਿੱਖ ਦਾ ਕੀ ਫਰਜ਼ ਬਣਦਾ? ਉਹ ਸਦਾ ਇਹ ਗੱਲ ਹਿਰਦੇ ਚ ਧਾਰਨ ਕਰਕੇ ਰਵੇ ਕਿ ਸਾਹਿਬ ਤੇਰੇ ਦਰ ਤੋਂ ਸਰਦਾਰੀਆਂ ਪਾਈਆਂ ਨੇ, ਭੁੱਖਾਂ ਮਿਟੀਆਂ ਨੇ, ਮਾਣ ਮਿਲਿਆ ਹੈ, ਭਰਮ ਮਿਟੇ ਨੇ, ਦੂਈ ਮਿਟੀ ਹੈ, ਹਿਰਦੇ ਨੂੰ ਸ਼ਾਂਤੀ ਪ੍ਰਾਪਤ ਹੋਈ, ਬੜੇ ਸੁੱਖ ਪਾਏ ਨੇ। ਮੇਰੇ ਤੇ ਤੇਰੀ ਰਹਿਮਤ ਹੋਵੇ ਤੇ ਇਹ ਹੋਵੇ ਕਿ ਮੈਂ ਤੇਰੇ ਨਾਲ ਜੁੜਿਆ ਜੁੜਿਆ ਆਪਣਾ ਜੀਵਨ ਸਫਲਾ ਕਰ ਜਾ। ਆਪਾਂ ਹੁਣੇ ਸ਼ਬਦ ਪੜ੍ਹਿਆ ਸੀ ਨਾ, ਡਿੱਗਣ ਡੋਲਾ ਤਉ ਲਉ ਜੋ ਮਣ ਕੇ ਭਰਮਾ। ਬੰਦਾ ਡਿੱਗਦਾ ਡੋਲਦਾ ਤੇ ਡਗਮਗਾਉਂਦਾ ਸਿਰਫ ਉਹਨਾਂ ਚਿਰ ਹੈ ਜਿੰਨਾ ਚਿਰ ਮਨ ਚ ਭਰਮ ਨੇ, ਦੂਈ ਭਾਵ ਹੈ। ਜਿਸ ਵੇਲੇ ਹਿਰਦੇ ਵਿੱਚੋਂ ਦੋਸ਼ ਨਿਕਲ ਜਾਣ, ਭਰਮ ਨਿਕਲ ਜਾਣ, ਬੰਦੇ ਨੂੰ ਚੈਨ ਆ ਜਾਂਦਾ। ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਦਾ, ਗੁਰ ਕਾਟੀ ਅਗਿਆਨਤਾ ਤਬ ਛੁਟਕੇ ਫੰਦਾ। ਜਬ ਲਗ ਹੁਕਮ ਨਾ ਬੂਝਦਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ।

ਮਹਾਰਾਜ ਦੇ ਦਰਬਾਰ ਵਿੱਚ ਤਾਊ ਸਰੰਦੇ ਅਤੇ ਰਬਾਬ ਵਜਾ ਕੇ ਇਹਨਾਂ ਰੀਤਾਂ ਦਾ ਕੀਰਤਨ ਸਤਿਗੁਰੂ ਦੀ ਹਜ਼ੂਰੀ 'ਚ ਹੁੰਦਾ ਰਿਹਾ। ਇਹ ਪੁਰਾਤਨ ਰੀਤ ਸ੍ਰੀ ਹਰਿਮੰਦਰ ਸਾਹਿਬ ਦੀ ਇਹ ਭੇਟ ਹੈ।

ਵੇਲੇ ਫੁੱਲਾਂ ਦਾ ਸੋਹਣਾ ਜਿਹਾ ਗੁਲਦਸਤਾ ਬਣਾ ਕੇ ਪ੍ਰਭੂ ਦੀ ਮੂਰਤੀ ਨੂੰ ਚੜਾਉਣ ਵਾਸਤੇ ਮਾਲਣ ਤੁਰੀ ਜਾਵੇ ਤਾਂ ਅੱਗੋਂ ਭਗਤ ਜੀ ਮਿਲ ਪਏ, ਕਹਿਣ ਲੱਗੇ ਮਾਲਣੇ ਕਿੱਥੇ ਚੱਲੀ ਏ? ਕਹਿਣ ਲੱਗੀ ਮੈਂ ਇਹ ਗੁਲਦਸਤਾ ਫੁੱਲਾਂ ਦਾ ਲੈ ਕੇ ਪ੍ਰਭੂ ਨੂੰ ਭੇਟ ਕਰਨ ਚੱਲੀ ਆ। ਤਾਂ ਕਹਿਣ ਲੱਗੇ ਜਿਹੜੇ ਫੁੱਲ ਤੂੰ ਤੋੜ ਕੇ ਤੁਰੀ ਜਾ ਰਹੀ ਏ ਉਹਨਾਂ ਵਿੱਚ ਜੀਵ ਆਤਮਾ ਹੈ।

ਬ੍ਰਹਮਾ ਇਹਦੀਆਂ ਪੱਤਿਆਂ ਵਿੱਚ ਵਸਦਾ। ਬ੍ਰਹਮਪਾਤੀ ਵਿਸ਼ਨ ਡਾਰੀ, ਵਿਸ਼ਨੂੰ ਭਗਵਾਨ ਡਾਲੀਆਂ ਚ ਵਸਦਾ। ਫੂਲ ਸ਼ੰਕਰ ਦੇ ਭੋਲੇਨਾਥ ਸ਼ੰਕਰ ਫੁੱਲਾਂ ਵਿੱਚ ਵਸਦਾ।

0: ਇੱਕ ਓਮਕਾਰ
1: ਗੋਡ ਇਜ ਓਨਲੀ ਵਨ
0: ਸਤ ਨਾਮ
1: ਹਿਜ ਨੇਮ ਇਜ ਟਰੂ
0: ਕਰਤਾ ਪੁਰਖ
1: ਹੀ ਇਜ ਦ ਕ੍ਰੀਏਟਰ
0: ਨਿਰਭਉ
1: ਹੀ ਇਜ ਵਿਦਆਊਟ ਫੀਅਰ
0: ਨਿਰਵੈਰ
1: ਹੀ ਇਜ ਇਨਿਮਿਕਲ ਟੂ ਨਨ
0: ਅਕਾਲ ਮੂਰਤ
1: ਹੀ ਨੇਵਰ ਡਾਈਜ਼
0: ਅਜੂਨੀ
1: ਹੀ ਇਜ ਬਿਯੋਂਡ ਬਰਥ ਐਂਡ ਡੈਥ
0: ਸੈਭੰਗ
1: ਹੀ ਇਜ ਸੈਲਫ ਇਲਿਮੀਨੇਟਿਡ
0: ਗੁਰਪ੍ਰਸਾਦ
1: He is realized by the kindness of the true Guru.
0: Jap

ਪਰਮੇਸ਼ਵਰ ਦੀ ਭਗਤੀ ਕਰਦੇ ਹਨ, ਜੋ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਕਹਿੰਦੇ ਹਨ, ਫਿਰ ਉਹ ਪਰਿਪੂਰਨ ਪਰਮਾਤਮਾ ਸਦਾ ਉਹਨਾਂ ਜਪਣ ਵਾਲਿਆਂ ਦੇ ਅੰਗ ਸੰਗ ਹੈ। ਇਹ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ, ਜਿਹਦੇ ਵਿੱਚ ਆਪ ਕਹਿੰਦੇ ਹਨ, ਹੇ ਪ੍ਰਭੂ, ਹਰ ਕਾ ਨਾਮ ਹਿਰਦੇ ਨਿਤ ਧਿਆਈ। ਹੇ ਪ੍ਰਭੂ, ਮੈਂ ਤੇਰਾ ਨਾਮ ਸਦਾ ਹਿਰਦੇ ਵਿੱਚ ਵਸਾਵਾਂ। ਹਰ ਕਾ ਨਾਮ ਹਿਰਦੇ ਨਿਤ ਧਿਆਈ, ਸਦਾ ਤੇਰਾ ਨਾਮ ਮੈਂ ਹਿਰਦੇ ਵਿੱਚ ਜਪਾਂ, ਮਨ ਕਰਕੇ ਜਪਾਂ। ਹਰ ਕਾ ਨਾਮ ਹਿਰਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰ੍ਹਾਂ। ਇਹ ਨਾਮ ਜਪਣ ਦੇ ਸਦਕੇ ਜਿਨ੍ਹਾਂ ਜਿਨ੍ਹਾਂ ਨੇ ਵੀ ਮੇਰੇ ਨਾਲ ਬਹਿ ਕੇ ਤੇਰਾ ਸਿਮਰਨ ਕੀਤਾ ਹੈ, ਨਾਮ ਜਪਿਆ ਹੈ ਔਰ ਜਪਣਗੇ, ਹੇ ਪ੍ਰਭੂ ਕਿਰਪਾ ਕਰੀ ਉਹਨਾਂ ਸਾਰਿਆਂ ਨੂੰ ਹੀ ਆਪਣੇ ਨਾਮ ਦੇ ਸਦਕੇ ਤਾਰ ਲਈ। ਹਰ ਕਾ ਨਾਮ ਹਿਰਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰ੍ਹਾਂ। ਅਤੇ ਜੋ ਨਾਮ ਜਪਦੇ ਹਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਫਿਰ ਉਹਨਾਂ ਦੇ ਅੰਗ ਸੰਗ ਹੁੰਦਾ ਗੁਰੂ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਜੋ ਸਿਮਰਨਗੇ ਪਰਮੇਸ਼ੁਰ ਦਾ ਨਾਮ, ਸਾਈਂ ਦਾ ਨਾਮ, ਆਖਿਆ ਸਦਾ ਗੁਰੂ ਉਹਨਾਂ ਦੇ ਅੰਗ ਸੰਗ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਪਰ ਜਦ ਨਾਮ ਜਪੇਗਾ ਪ੍ਰਾਣੀ, ਨਾਮ ਜਪ ਕੇ ਉਸਦੀ ਆਤਮਾ ਪਰਮੇਸ਼ਵਰ ਦੇ ਚਰਨਾਂ ਨਾਲ ਜਦੋਂ ਇੱਕ ਮਿੱਕ ਹੋ ਜਾਏਗੀ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਿਹਾ ਕਰਦੇ ਸਨ, ਜਦੋਂ ਜੀਵ ਨਾਮ ਜਪਦਾ ਹੈ, ਫਿਰ ਨਾਮ ਜਪਣ ਵਾਲਾ ਔਰ ਨਾਮੀ ਵਿੱਚ ਫਰਕ ਨਹੀਂ ਰਹਿ ਜਾਂਦਾ। ਹਰ ਹਰ ਜਨ ਦੋ ਇੱਕ ਹੈ, ਬਿਪ ਵਿਚਾਰ ਕਿਛ ਨਾਹੀਂ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੇ ਸਮਾਏ। ਨਾਮ ਜਪਣ ਵਾਲੀ ਆਤਮਾ ਪਰਮੇਸ਼ਵਰ ਦੇ ਏਡੇ ਨੇੜੇ ਹੋ ਜਾਂਦੀ ਹੈ ਕਿ ਫਿਰ ਜਦੋਂ ਸੰਸਾਰ ਦੇ ਦੁੱਖ ਆਉਂਦੇ ਹਨ ਤਾਂ ਉਸ ਆਤਮਾ ਨੂੰ ਉਹ ਦੁੱਖ ਦੁਖੀ ਨਹੀਂ ਕਰ ਸਕਦੇ। ਦੁੱਖਾਂ ਵਿੱਚ ਵੀ ਰਹਿ ਕੇ ਉਹ ਸਦਾ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ, ਭਾਣੇ ਮੰਨਦਾ ਹੈ ਅਤੇ ਕੀ ਕਹਿੰਦਾ, ਤੇਰਾ ਕੀਆ ਮਿੱਠਾ ਲਾਗੇ। ਹੇ ਪ੍ਰਭੂ, ਤੂੰ ਸੁੱਖ ਵਿੱਚ ਰੱਖਿਆ, ਮੈਨੂੰ ਦੁੱਖ ਵਿੱਚ ਰੱਖਿਆ, ਇਹ ਤੇਰਾ ਹੀ ਹੁਕਮ ਹੈ, ਤੇਰਾ ਹੀ ਪਾਣਾ ਹੈ। ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਮੈਂ ਤਾਂ ਹੇ ਪ੍ਰਭੂ ਸਦਾ ਤੇਰੇ ਚਰਨਾਂ ਵਿੱਚ ਇਹੀ ਆਰਾਧਨਾ ਕਰਾਂਗਾ ਕਿ ਤੂੰ ਮੈਨੂੰ ਆਪਣਾ ਨਾਮ ਬਖਸ਼, ਮੈਂ ਤੇਰਾ ਸਿਮਰਨ ਕਰਾਂ, ਅੰਮ੍ਰਿਤ ਵੇਲੇ ਉੱਠ ਕੇ ਤੇਰੀ ਭਗਤੀ ਕਰਾਂ। ਔਰ ਜੋ ਪਰਮਾਤਮਾ ਦੀ ਭਗਤੀ ਕਰਦੇ ਹਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਗੁਰੂ ਸਦਾ ਉਹਨਾਂ ਦੇ ਅੰਗ ਸੰਗ ਹੈ।

ਭੁੱਬਾਂ ਨਿਕਲੀਆਂ ਬਾਬੇ ਬੁੱਢੇ ਦੀਆਂ ਤਾਂ ਗੁਰੂ ਅਰਜਨ ਦੇਵ ਜੀ ਨੇ ਕਿਹਾ, ਬਾਬਾ ਜੀ ਇਹ ਰਾਜ ਰਾਜ ਹੀ ਰਹਿਣ ਦੇਣਾ, ਖੋਲਣਾ ਨਹੀਂ। ਗਰੀਬ ਨਿਵਾਜ ਚੱਲੇ ਹੋ ਇੱਕ ਵਾਰ ਮਾਤ ਗੰਗਾ ਜੀ ਨੂੰ ਤਾਂ ਦਰਸ਼ਨ ਦੇ ਜਾਓ, ਜੋ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਸਨ। ਬਾਬਾ ਬੁੱਢਾ ਜੀ ਭੱਜ ਕੇ ਗਏ ਲੰਗਰ ਵਿੱਚੋਂ, ਮਾਤ ਗੰਗਾ ਜੀ ਨੂੰ ਸੱਦਿਆ, ਮਾਤਾ ਜੀ ਸਾਹਿਬ ਜੀ ਚੱਲੇ ਹਨ ਲਾਹੌਰ, ਤੇ ਸੱਚਮੁੱਚ ਇਸ ਵਾਰ ਜਦੋਂ ਜਾਣਗੇ ਵਾਪਸ ਪਰਤ ਕੇ ਨਹੀਂ ਆਉਣਗੇ। ਐਸਾ ਕਿਹੜਾ ਜ਼ਰੂਰੀ ਕੰਮ ਪੈ ਗਿਆ ਇਸ ਵੇਲੇ ਆਏ। ਮਾਤ ਗੰਗਾ ਜੀ ਨੇ ਜਦੋਂ ਨੇਤਰ ਬੰਦ ਕਰਕੇ ਧਿਆਨ ਵਿੱਚ ਵੇਖਿਆ ਤਾਂ ਆਪ ਦੀਆਂ ਵੀ ਭੁੱਬਾਂ ਨਿਕਲੀਆਂ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨਿਮਰਤਾ ਦੇ ਪੁੰਜ ਕਹਿਣ ਲੱਗੇ, ਗੰਗਾ ਜੀ ਸਾਡੇ ਸਰੀਰਾਂ ਦਾ ਮੇਲ ਹੁਣ ਇੱਥੇ ਤੱਕ ਹੀ ਸੀ, ਅੱਗੇ ਹੁਣ ਅਸੀਂ ਗੁਰੂ ਨਾਨਕ ਦੀ ਦਰਗਾਹ ਵਿੱਚ ਇਕੱਠੇ ਹੋਵਾਂਗੇ। ਸਾਧ ਸੰਗਤ ਬੋਲੋ ਸ੍ਰੀ, ਸਾਧ ਸੰਗਤ ਬੋਲੋ ਸ੍ਰੀ। ਗੁਰੂ ਹਰਗੋਬਿੰਦ ਜੀ ਜੋ ਉਸ ਵੇਲੇ ਬਾਲ ਅਵਸਥਾ ਵਿੱਚ ਸਨ, ਆਏ ਪਿਤਾ ਦੇ ਦਰਸ਼ਨ ਕੀਤੇ, ਸਾਹਿਬ ਜੀ ਨੇ ਸੋਹਣਾ ਹੱਥ ਗੁਰੂ ਹਰਗੋਬਿੰਦ ਜੀ ਦੇ ਸਿਰ ਤੇ ਰੱਖਿਆ ਤੇ ਫਿਰ ਲਾਹੌਰ ਵੱਲ ਚਾਲੇ ਪਾ ਦਿੱਤੇ। ਨਾਲ ਤੁਰੀ ਜਾਂਦੇ ਹਨ ਗੁਰੂ ਅਰਜਨ ਦੇਵ ਪਾਤਸ਼ਾਹ ਤੇ ਨਾਲ ਰਸਨਾ ਤੋਂ ਇਹ ਸ਼ਬਦ ਉਚਾਰੀ ਜਾਂਦੇ ਹਨ, ਕੀ ਕਹਿੰਦੇ ਹਨ।

ਕੁਛ ਦੂਰੀ ਤੱਕ ਸਾਹਿਬ ਜੀ ਨਾਲ ਗਈਆਂ। ਚਾਰੇ ਪਾਸੇ ਸੰਗਤਾਂ ਦੀ ਅੱਖਾਂ ਵਿੱਚ ਆਸੂ ਹਨ। ਸਾਹਿਬ ਜੀ ਕਹਿਣ ਲੱਗੇ, ਬਸ ਸਾਤ ਸੰਗਤ, ਤੁਸੀਂ ਹੁਣ ਇੱਥੋਂ ਵਾਪਸ ਚਲੇ ਜਾਓ ਤੇ ਸਾਡੇ ਨਾਲ ਕੁਝ ਪਿਆਰ ਵਾਲੇ ਅੱਗੇ ਜਾਣਗੇ। ਤੇ ਜਿਸ ਵਕਤ ਗੁਰੂ ਅਰਜਨ ਦੇਵ ਪਾਤਸ਼ਾਹ ਲਾਹੌਰ ਪਹੁੰਚੇ ਤਾਂ ਚੰਦੂ ਦੀਵਾਨ, ਜੋ ਅਹੰਕਾਰ ਦੇ ਮਦ ਵਿੱਚ ਸੀ ਕਿ ਮੈਂ ਰਾਜੇ ਦਾ ਦੀਵਾਨ ਹਾਂ, ਬਾਦਸ਼ਾਹ ਜਹਾਂਗੀਰ ਦਾ ਦੀਵਾਨ ਹਾਂ, ਪਹਿਲੇ ਤਾਂ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਕਿ ਇਹ ਰਿਸ਼ਤਾ ਆਪ ਗੁਰੂ ਹਰਗੋਬਿੰਦ ਜੀ ਦਾ ਮੇਰੀ ਲੜਕੀ ਨਾਲ ਕਰ ਦਿਓ ਤਾਂ ਮੈਂ ਸਾਰੇ ਸੁੱਖ ਤੁਹਾਨੂੰ ਦਿਆਂਗਾ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਚੰਦੂ, ਮੈਂ ਸੰਗਤ ਦਾ ਹੁਕਮ ਮੋੜ ਨਹੀਂ ਸਕਦਾ। ਸੰਗਤ ਦਾ ਹੁਕਮ ਹੈ, ਸਾਧ ਸੰਗਤ ਦਾ ਹੁਕਮ ਹੈ, ਇਹ ਰਿਸ਼ਤਾ ਤੇਰੀ ਲੜਕੀ ਦੇ ਨਾਲ ਗੁਰੂ ਹਰਗੋਬਿੰਦ ਜੀ ਦਾ ਨਹੀਂ ਹੋ ਸਕਦਾ। ਤੂੰ ਸੁੱਖ ਦੇ ਦੁੱਖ ਦੇ, ਇਹ ਤੇਰੇ ਹੱਥ ਨਹੀਂ, ਇਹ ਤਾਂ ਅਕਾਲ ਪੁਰਖ ਦਾ ਭਾਣਾ ਹੈ। ਤਾਂ ਚੰਦੂ ਪਾਪੀ ਨੇ ਆਪਣੀ ਹਵੇਲੀ ਵਿੱਚ, ਜਿੱਥੇ ਤੱਤੀ ਲੋ ਅੰਦਰ ਲਾਈ ਹੋਈ ਹੈ, ਅੱਗ ਬਲ ਰਹੀ ਹੈ ਥੱਲੇ, ਉੱਪਰ ਤਵਾ ਲਾਲ ਹੋਇਆ ਪਿਆ, ਆਖਿਆ ਫਿਰ ਜੇ ਇਹ ਰਿਸ਼ਤਾ ਕਬੂਲ ਨਹੀਂ ਕਰਨਾ ਤਾਂ ਇਹ ਤੱਤੀ ਲੋਹ ਤੇ ਬਹਿਣਾ ਪਵੇਗਾ। ਸਾਹਿਬ ਜੀ ਕਹਿਣ ਲੱਗੇ, ਜੇ ਅਕਾਲ ਪੁਰਖ ਦਾ ਪਾਣਾ ਇਵੇਂ ਹੈ ਤਾਂ ਤੇਰਾ ਕੀ ਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮਾਂਗੇ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਕਰਕੇ ਤੇ ਤੱਤੀ ਲੋਹ ਤੇ ਚੌਕੜਾ ਮਾਰ ਕੇ ਬਹਿ ਗਏ। ਸਾਧ ਸੰਗਤ ਬੋਲੋ ਸ੍ਰੀ। ਤੇ ਫਿਰ ਐਸੀ ਅਡੋਲ ਬੈਠੇ, ਇੱਕ ਦਿਨ ਬੀਤ ਗਿਆ, ਦੋ ਦਿਨ ਬੀਤ ਗਏ ਤੇ ਚੰਦੂ ਪਾਪੀ ਅਜੇ ਵੀ

ਮੇਰੇ ਸੰਗ ਸਦਾ ਹੈ ਨਾ। ਤੇ ਫਿਰ ਜਿਸ ਵੇਲੇ ਆਖਿਆ ਗੁਰੂ ਅਰਜਨ ਦੇਵ ਨੇ, ਮੀਆਂ ਮੀਰ ਜਿਤਨੇ ਤਨ ਪਰ ਪੜੇਂਗੇ ਛਾਲੇ, ਉਤਨੇ ਸਿੱਖ ਹੋਣਗੇ ਸਿਦਕ ਵਾਲੇ, ਉਤਨੇ ਹੀ ਸਿੱਖ ਸਿਦਕ ਵਾਲੇ ਹੋਣਗੇ। ਜੇ ਗੁਰੂ ਨੇ ਭਾਣਾ ਨਹੀਂ ਮੰਨਿਆ ਤਾਂ ਸਿੱਖਾਂ ਨੇ ਫਿਰ ਭਾਣਾ ਕਿਆ ਮੰਨਣਾ ਹੈ। ਤੇ ਫਿਰ ਜਿਸ ਵੇਲੇ ਚੰਦੂ ਆਇਆ, ਅਜੇ ਵੀ ਮਨ ਨਹੀਂ ਭਰਿਆ, ਤਾਂ ਸਾਹਿਬ ਜੀ ਕਹਿਣ ਲੱਗੇ, ਚੰਦੂ ਸਾਡਾ ਮਨ ਕਰਦਾ ਅਸੀਂ ਇਸ਼ਨਾਨ ਕਰੀਏ। ਤਿੰਨ ਦਿਨ ਹੋ ਗਏ ਹਨ ਚੌਕੜਾ ਮਾਰ ਕੇ ਬੈਠੇ ਹਨ, ਸਾਡੇ ਪਿਆਰ ਵਾਲੇ ਜਿਹੜੇ ਨਾਲ ਆਏ ਸਨ ਉਹਨਾਂ ਨੂੰ ਬੁਲਾਓ। ਉਹ ਪਿਆਰ ਵਾਲੇ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਪਿਆਰ ਨਾਲ ਜਿਸ ਵੇਲੇ ਰਾਵੀ ਦੇ ਕਿਨਾਰੇ 'ਤੇ ਲਿਆਏ, ਸਾਹਿਬ ਜੀ ਕਹਿਣ ਲੱਗੇ, ਹੁਣ ਸਾਡਾ ਗੁਰੂ ਨਾਨਕ ਦੇ ਪਾਸ ਜਾਣ ਦਾ ਸਮਾਂ ਆ ਗਿਆ, ਅਸੀਂ ਜਪਜੀ ਸਾਹਿਬ ਪੜ੍ਹਾਂਗੇ। ਅਤੇ ਜਪਜੀ ਸਾਹਿਬ ਦਾ ਜਿਸ ਵੇਲੇ ਸਮਾਪਤੀ ਕਰਾਂਗੇ, ਆਪਣਾ ਸਰੀਰ ਅਲੋਪ ਕਰ ਲਾਂਗੇ ਰਾਵੀ ਵਿੱਚ, ਅਤੇ ਤੁਸੀਂ ਵਾਪਸ ਹਰਿਮੰਦਰ ਸਾਹਿਬ ਅੰਮ੍ਰਿਤਸਰ ਚਲੇ ਜਾਣਾ। ਅਤੇ ਇਹ ਸਭ ਨੂੰ ਆਖਣਾ ਕਿ ਗੁਰੂ ਅਰਜਨ ਜੀ ਨੇ ਉਸ ਅਕਾਲ ਪੁਰਖ ਦੇ ਭਾਣੇ ਵਿੱਚ ਰਹਿ ਕੇ ਉਸਦੇ ਹੁਕਮ ਵਿੱਚ ਆਪਣਾ ਸਿਰ ਨਿਵਾਇਆ। ਅਤੇ ਜਪਜੀ ਸਾਹਿਬ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਆਰੰਭੀ, ਅਤੇ ਜਿਸ ਵੇਲੇ ਜਪਜੀ ਸਾਹਿਬ ਦਾ ਭੋਗ ਪਾਇਆ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਦੇ ਮੁਖ ਉਜਲੇ ਗੇਤੀ ਛੁੱਟੀ ਨਾਲ ਰਾਵੀ ਵਿੱਚ ਆਪਣਾ ਸਰੀਰ ਅਲੋਪ ਕਰ ਲਿਆ। ਅਤੇ ਮਾਨੋ ਅਜੇ ਵੀ ਰਾਵੀ ਦੀ ਲਹਿਰਾਂ ਵਿੱਚੋਂ ਇਹ ਆਵਾਜ਼ ਗੁਰੂ ਅਰਜਨ ਦੇਵ ਦੀ ਆ ਰਹੀ ਹੋ,

ਦਾਸ ਦੀ ਅਰਜ਼, ਦਾਸ ਦੀ ਬੇਨਤੀ ਪ੍ਰਭੂ ਦੇ ਚਰਨਾਂ ਵਿੱਚ। ਅਰਦਾਸ ਕਿਸ ਅੱਗੇ? ਜੋ ਸੁੱਖਾਂ ਦਾ ਦਾਤਾ ਹੈ, ਜੋ ਭੈ ਪੰਜਨ ਹੈ, ਸਾਡੇ ਡਰ ਦਾ ਨਾਸ਼ ਕਰਨ ਵਾਲਾ, ਸਾਡੇ ਦੁੱਖਾਂ ਨੂੰ ਦੂਰ ਕਰਨ ਵਾਲਾ ਅਤੇ ਸੁੱਖਾਂ ਦਾ ਪ੍ਰਕਾਸ਼ ਕਰਨ ਵਾਲਾ ਐਸਾ ਪ੍ਰਭੂ ਪਰਮੇਸ਼ਵਰ, ਜਿਸ ਦੇ ਚਰਨਾਂ ਕਮਲਾਂ ਵਿੱਚ ਦਾਸ ਨੇ ਅਰਜ਼ ਕਰਨੀ ਹੈ, ਅਰਦਾਸ ਕਰਨੀ। ਅਰਦਾਸ ਦਾ ਮਕਸਦ ਇਹੋ ਹੀ ਹੈ ਕਿ ਆਉਣ ਵਾਲਾ ਜੋ ਸਮਾਂ ਹੈ, ਮਨੁੱਖ ਉਸ ਤੋਂ ਜਾਣੂ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਸਕਦਾ ਹੈ, ਸੁੱਖ ਮਿਲ ਸਕਦਾ ਹੈ ਜਾਂ ਦੁੱਖ ਮਿਲ ਸਕਦਾ ਹੈ। ਮਗਰ ਜੋ ਪਰਮੇਸ਼ਵਰ ਹੈ, ਜੋ ਸਾਡਾ ਸਾਈਂ ਹੈ, ਸਾਡਾ ਖਸਮ ਹੈ, ਉਸਨੂੰ ਗਿਆਨ ਹੈ, ਉਹ ਜਾਣਦਾ ਹੈ ਕਿ ਆਉਣ ਵਾਲਾ ਸਮਾਂ ਕੈਸਾ ਹੈ। ਅਤੇ ਮਨੁੱਖ ਉਸ ਸ਼ਕਤੀਮਾਨ ਪਰਮਾਤਮਾ ਦੇ ਚਰਨਾਂ ਕਮਲਾਂ ਵਿੱਚ ਇਹ ਬੇਨਤੀ ਕਰਦਾ ਹੈ ਕਿ ਹੈ ਮੇਰੇ ਸਾਹਿਬ, ਮੇਰਾ ਆਉਣ ਵਾਲਾ ਜੋ ਸਮਾਂ ਹੈ, ਉਸ ਦੇ ਵਿੱਚ ਮੈਨੂੰ ਸੁੱਖ ਪ੍ਰਾਪਤ ਹੋਣ। ਮੈਂ ਇਸੇ ਕਰਕੇ ਤੇਰੇ ਚਰਨਾਂ ਕਮਲਾਂ ਵਿੱਚ ਅਰਦਾਸ ਕਰਦਾ ਹਾਂ। ਅਤੇ ਸਾਹਿਬ ਫਰਮਾਉਂਦੇ ਹਨ ਕਿ ਇਹ ਗੁਰਸਿੱਖ, ਤੂੰ ਉਸ ਦੀ ਰਹਿਮਤ ਦਾ ਪਾਤਰ ਬਣ, ਕਿਉਂ ਜੋ ਉਹ ਤੇਰੇ 'ਤੇ ਮਿਹਰ ਕਰ ਦੇਵੇ ਅਤੇ ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ। ਮਿਹਰ ਕਰੇ ਜਿਸ ਮਿਹਰਵਾਨ, ਤਾਂ ਕਾਰਜ ਆਵੇ ਰਾਸ। ਸਾਹਿਬਾਂ ਦਾ ਫਰਮਾਨ ਇਸ ਸ਼ਬਦ ਦੇ

ਗਿਆਨ ਦੇ ਹਨੇਰੇ ਚ ਭਟਕਦਾ ਫਿਰਿਆ। ਗੁਰੂ ਨਾਨਕ ਸ਼ਬਦ ਦੇ ਉਜਾਲੇ ਨਾਲ, ਸ਼ਬਦ ਦੇ ਦੀਪਕ ਦੀ ਰੋਸ਼ਨੀ ਨਾਲ ਮਨੁੱਖ ਦੇ ਹਿਰਦੇ ਘਰ ਵਿੱਚ, ਮਨੁੱਖ ਦੀ ਬੁੱਧੀ ਵਿੱਚ ਪ੍ਰਕਾਸ਼ ਫੈਲਾਉਂਦੇ ਨੇ। ਦੁਰਮਤ ਚਲੀ ਜਾਂਦੀ, ਮਾੜੀ ਮਤ ਚਲੀ ਜਾਂਦੀ, ਗੁਰਮਤ ਪ੍ਰਵੇਸ਼ ਕਰਦਿਆਂ ਪ੍ਰਭੂ ਦੇ ਨੇੜੇ ਹੋ ਜਾਂਦਾ ਬੰਦਾ। ਤੇ ਜਿਹੜਾ ਬੰਦਾ ਪ੍ਰਭੂ ਦੇ ਨੇੜੇ ਹੋ ਜਾਂਦਾ, ਭਗਤੀ ਵੱਲ ਲੱਗ ਜਾਂਦਾ, ਧਾਰਮਿਕ ਹੋ ਜਾਂਦਾ, ਉਹ ਬੰਦਾ ਨਾ ਕੇਵਲ ਆਪ ਸੁੱਖ ਪਾਉਂਦਾ ਹੈ ਬਲਕਿ ਸੰਸਾਰ ਨੂੰ ਵੀ ਸੁੱਖ ਦਿੰਦਾ। ਗੁਰੂ ਨਾਨਕ ਦੇ ਦਰ ਤੋਂ ਵਰਸਾਇਆ ਹੋਇਆ ਕੋਈ ਵੀ ਬੰਦਾ ਨਾ ਤਾਂ ਸੰਸਾਰ ਨੂੰ ਦੁਖੀ ਵੇਖਣਾ ਪਸੰਦ ਕਰਦਾ ਹੈ, ਨਾ ਸੰਸਾਰ ਨੂੰ ਕਿਸੇ ਵੀ ਹਾਲ ਚ ਦੁਖੀ ਕਰ ਸਕਦਾ। ਸੁਖੀ ਕਰਨ ਦਾ ਯਤਨ ਕਰੇਗਾ, ਸੁਖ ਦੇਣ ਦਾ ਯਤਨ ਕਰੇਗਾ ਤੇ ਦੁਖੀ ਵੇਖ ਵੀ ਨਾ ਸਕੇਗਾ, ਨਾ ਹੀ ਗੁਰੂ ਨਾਨਕ ਆਪ ਦੇਖ ਸਕਦੇ ਨੇ। ਸਾਹਿਬ ਸੱਚੇ ਪਾਤਸ਼ਾਹ ਵੀ ਸੰਸਾਰ ਨੂੰ ਦੁਖੀ ਨਹੀਂ ਵੇਖ ਸਕਦੇ। ਇਹੀ ਵਜ੍ਹਾ ਹੈ ਘਰ ਦੇ ਸੁੱਖ ਤਿਆਗ ਕੇ, ਬਾਲ ਬੱਚਿਆਂ ਨੂੰ, ਘਰ ਪਰਿਵਾਰ ਨੂੰ ਛੱਡ ਕੇ ਜੰਗਲਾਂ ਬੀਆਂ ਬਾਨਾਂ ਦੀ, ਔਕੜਾਂ ਦੀ ਪਰਵਾਹ ਨਾ ਕਰਦਿਆਂ ਹੈ। ਆਪ ਜੀ ਨੇ ਵੇਖਿਆ ਹੈ ਕਿ ਸੰਸਾਰ ਦੁਖੀ ਹੈ, ਸੰਸਾਰ ਦਾ ਦੁੱਖ ਨਿਵਿਰਤ ਕਰਨ ਵਾਸਤੇ ਸੰਸਾਰ ਤਪ ਰਿਹਾ ਹੈ, ਸੰਸਾਰ ਨੂੰ ਠਾਰਨ ਵਾਸਤੇ ਸੰਸਾਰ ਔਝੜੇ ਪਿਆ ਹੈ, ਸੰਸਾਰ ਨੂੰ ਮਾਰਗ ਪਾਉਣ ਵਾਸਤੇ ਸੰਸਾਰ ਨਿਰੰਕਾਰ ਤੋਂ ਵਿਛੜਿਆ ਹੈ, ਨਿਰੰਕਾਰ ਨਾਲ ਜੋੜਨ ਵਾਸਤੇ ਤੁਰ ਪੈਂਦੇ ਨੇ। ਲੰਮੀਆਂ ਉਦਾਸੀਆਂ, ਲੰਮੇ ਪੈਂਡੇ, ਗੁਰਮਤ ਬੰਦੇ ਨੂੰ ਦ੍ਰਿੜ ਕਰਾ ਕੇ, ਦੁਰਮਤ ਤੋਂ ਬਚਾ ਕੇ ਪ੍ਰਭੂ ਦੇ ਨੇੜੇ ਕਰਨ ਵਾਸਤੇ ਤੁਰ ਪੈਂਦੇ ਨੇ। ਕਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਚੜਿਆ ਸੋਧਨ ਧਰਤ ਲੁਕਾਈ, ਲੋਕਾਂ ਨੂੰ ਧਰਤੀ ਨੂੰ ਠੀਕ ਕਰਨ ਚੱਲਿਆ, ਕਿਉਂਕਿ ਸਮਰੱਥਾ ਵੀ ਤਾਂ ਹੁੰਦੀ ਹੈ ਨਾ, ਕੋਈ ਸੋਧ ਸਕੇ ਪਹਿਲਾਂ ਤਾਂ ਆਪ ਸੋਧਿਆ ਹੋਵੇ, ਆਪ ਸਿੱਧ ਹੋਵੇ, ਆਪ ਕਿਸੇ ਗੱਲ ਜੋਗਾ ਹੋਵੇ ਤੇ ਬੰਦਾ ਕਿਸੇ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੇ, ਯਤਨ ਕਰੇ। ਧੰਨ ਗੁਰੂ ਨਾਨਕ ਪਾਤਸ਼ਾਹ ਉੱਠੇ ਨੇ, ਤੁਰੇ ਨੇ ਸੰਸਾਰ ਨੂੰ ਸੋਧਣ ਵਾਸਤੇ ਤੇ ਸਮਰੱਥਾ ਹੈ। ਆਮ ਤੌਰ ਤੇ ਸੰਸਾਰ ਦੇ ਜਿਤਨੇ ਵੀ ਮਹਾਂਪੁਰਸ਼ ਹੋਏ ਨੇ ਸਾਰਿਆਂ ਦੀ ਆਪਣੀ ਆਪਣੀ ਵਡਿਆਈ ਹੈ, ਸਾਰਿਆਂ ਨੇ ਮਿਹਨਤ ਕੀਤੀ, ਘਾਲ ਕੀਤੀ, ਤਪ ਸਾਧੇ, ਯਤਨ ਕੀਤੇ ਨੇ, ਪ੍ਰਭੂ ਤੋਂ ਫਿਰ ਸ਼ਕਤੀਆਂ ਲੈ ਕੇ, ਪ੍ਰਭੂ ਦੇ ਦਰ ਤੇ ਪ੍ਰਵਾਨ ਹੋ ਕੇ, ਪ੍ਰਭੂ ਤੋਂ ਸੱਤਾ ਲੈ ਕੇ ਫਿਰ ਉਹਨਾਂ ਲੋਕਾਂ ਦੇ ਵਿੱਚ ਧਰਮ ਪ੍ਰਚਾਰੇ, ਨੇਕੀ ਪ੍ਰਚਾਰੀ। ਮਗਰ ਗੁਰੂ ਨਾਨਕ ਦੀ ਕਥਾ ਵੱਖਰੀ। ਧੰਨ ਗੁਰੂ ਨਾਨਕ ਬਾਰੇ ਸੱਚੇ ਪਾਤਸ਼ਾਹ ਸੰਸਾਰ ਤੇ ਕਿਸ ਅਵਸਥਾ ਵਿੱਚ ਪਹੁੰਚੇ ਨੇ, ਭਾਈ ਸਾਹਿਬ ਕਹਿੰਦੇ ਨੇ, ਕਹਿੰਦੇ ਨੇ ਪਹਿਲਾਂ ਪਾਇਆ ਬਾਬੇ ਬਖਸ਼ਦਾ, ਇਸ ਜੀਵਨ ਚ ਆਉਣ ਤੋਂ ਪਹਿਲਾਂ ਹੀ ਪ੍ਰਭੂ ਦੀ ਦਰਗਾਹ ਤੋਂ ਗੁਰੂ ਨਾਨਕ ਨੇ ਪਹਿਲਾਂ ਬਖਸ਼ਿਸ਼ਾਂ ਲੈ ਲਈਆਂ ਨੇ, ਪਤਾ ਨੀ ਕਿੰਨੇ ਜਨਮਾਂ ਦੇ ਤਪ ਤੋਂ ਘਾਲ ਤੋਂ ਮਗਰੋਂ ਬਖਸ਼ਾਂ ਮਿਲੀਆਂ ਨੇ। ਭਾਈ ਸਾਹਿਬ ਇੱਥੇ ਜ਼ਿਕਰ ਕਰਦੇ, ਪਹਿਲਾਂ ਪਾਇਆ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਦਰਗਾਹ ਤੋਂ ਬਖਸ਼ਿਸ਼ ਲਈ, ਪਿੱਛੋਂ ਦੇ ਫਿਰ ਘਾਲ ਕਮਾਈ। ਹੁਣ ਜਿਸ ਨੂੰ ਬਖਸ਼ਿਸ਼ ਮਿਲ ਜਾਂਦੀ ਹੈ, ਪਹਿਲਾਂ ਤਾਂ ਬੜਾ ਤਪ ਸਾਧਿਆ ਜਾਂਦਾ, ਪਹਿਲਾਂ ਤਾਂ ਬੜੇ ਯਤਨ ਕਰਦੇ ਨੇ ਲੋਕ, ਪਰ ਜਿਸ ਵੇਲੇ ਬਖਸ਼ਿਸ਼ ਹੋ ਜਾਵੇ ਫਿਰ ਪੂਜਾ ਕਰਾਉਣ ਲੱਗ ਪੈਂਦੇ। ਮਗਰ ਧੰਨ ਗੁਰੂ ਨਾਨਕ ਦੀ ਗੱਲ ਕੁਝ ਹੋਰ ਤਰ੍ਹਾਂ ਦੀ, ਪਿੱਛੇ ਜਨਮਾਂ ਜਨਮਾਂ ਦੇ ਤਪ ਤੋਂ ਬਖਸ਼ਿਸ਼ ਪ੍ਰਾਪਤ ਕੀਤੀ, ਪਰ ਬਖਸ਼ਿਸ਼ ਪ੍ਰਾਪਤ ਕਰਕੇ ਫਿਰ ਪੂਜਾ ਕਰਵਾਈ ਨਹੀਂ ਬਲਕਿ ਘਾਲ ਕਮਾਈ ਜਾਰੀ ਰੱਖੀ। ਕਹਿੰਦੇ ਨੇ ਪਿੱਛੋਂ ਦੇ ਫਿਰ ਘਾਲ ਕਮਾਈ, ਲੋਕ ਘਾਲ ਕਮਾਈ ਕਰਕੇ ਬਖਸ਼ਿਸ਼ ਲੈਂਦੇ ਨੇ, ਇੱਥੇ ਬਖਸ਼ਿਸ਼ ਲੈ ਕੇ ਘਾਲ ਕਮਾਈ ਜਾਰੀ ਰੱਖੀ ਗਈ। ਰੇਤ ਅੱਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓ ਬਣ ਆਈ। ਪ੍ਰਭੂ ਨਾਲ ਵੱਡੇ ਭਾਗਾਂ ਨਾਲ ਪਹਿਲਾਂ ਹੀ ਬਣੀ ਹੋਈ ਹੈ, ਲੇਕਿਨ ਤਪੱਸਿਆ ਜਾਰੀ ਰੱਖੀ। ਬਾਬਾ ਪੈਦਾ ਸੱਚਖੰਡ, ਨੌ ਨਿਤ ਨਾਮ ਗਰੀਬੀ ਪਾਈ, ਨਿਮਰਤਾ ਲੈ ਕੇ ਆਏ, ਨਾਮ ਲੈ ਕੇ ਆਏ, ਸੰਸਾਰ ਨੂੰ ਨਾਮ ਦੇ ਰਾਹੀਂ ਨਿਰੰਕਾਰ ਨਾਲ ਜੋੜਨ ਵਾਸਤੇ ਤੁਰੇ।
गरीबी निम्रता, गरीबी का मतलब भुख ना के नहीं है, गरीबी का मतलब है निम्रता। संसार दे अंदर वो जरा पैरी पवना जग वरता है, लोगों के अंदर निम्रता भर दी, जेड़े जेड़े भी गुरु नानक नाल जुड़े ने निम्रता नाल भर गए, नाम बख्शिया है, नाम नाल लोकां दी हौमे दूर कीती। ते फिर जिसले अपने कोल इतना कुछ है, आप घर भी कर रहे ने, बख्शिश तो दरगाह दी प्राप्त है, गरीबी ते नाम लैके तुरे ने, ते फिर जिसले वेखिया है संसार नूं दुखी वेखिया, बाबा देखे ध्यान धर जल्दी सब पृथ्वी दिस आईए नहीं वेखिया जाता, इस तरह संसार नूं सड़दियां वेख के अखां मीट के किधरे बह जावां, ਜਿਵੇਂ ਆਮ ਤੌਰ ਤੇ ਬਖਸ਼ਾਂ ਲੈ ਕੇ ਲੋਕ ਬੈਠ ਜਾਂਦੇ। ਧੰਨ ਗੁਰੂ ਨਾਨਕ ਨੂੰ ਇਹ ਗੱਲ ਪ੍ਰਵਾਨ ਨਹੀਂ, ਉਹ ਗਰੀਬੀ ਤੇ ਨਾਮ ਦੀ ਰਾਸ ਲੈ ਕੇ ਤੁਰ ਪੈਂਦੇ, ਸੜਦੀ ਬਲਦੀ ਧਰਤੀ ਨੂੰ ਠਾਰਨ ਵਾਸਤੇ ਤੁਰ ਪੈਂਦੇ, ਦੇਖਦੇ ਨੇ ਕਿ ਬਾਝੋਂ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ, ਲੋਕ ਪੁਕਾਰਾਂ ਕਰ ਰਹੇ ਨੇ, ਤੜਫ ਰਹੇ ਨੇ, ਕੁਰਲਾਟ ਮੱਚੀ ਹੋਈ, ਰਾਹ ਨਾ ਪਤਾ ਹੋਣ ਕਰਕੇ, जीवन का मार्ग पता ना होने करके, धर्म के मार्ग से ना आए होने करके लोग दुखी हो रहे ने। गुरमत प्राप्त करन तो बिना हनेरे में हथ मार रहे ने। ते फिर बाबे ने, धन गुरु नानक पातशाह ने की कीता है, बाबे भेख बनाया, उदासी दी रीत चलाई, चढ़िया सोधन धरत लुकाई, एक वक्त वक्री किस्म का संसार च सांझी वालता दा उपदेश देण वास्ते धन गुरु नानक ने अपनी किस्म दा एक वेस बनाया, सांझी वालता दा वेस, प्यार दा वेस, सरबत दे भले दी जाचना वास्ते चढ़िया सोधन धरत लुकाई, दुरदरगाह बख्शिशां जिहड़ियां लैके आए ने फिर संसार च वंडदे फिरदे, ते जिहड़ा नाम नाल जोड़दा है, निरंकार नाल जोड़दा है, हर नाम हमारा प्रभ अवगत अगोचर अविनाशी पुरख विधाता, ओ वाहेगुरु अकाल पुरख, अज मालिक धन गुरु नानक सच्चे पातशाह दी देण दे सदका असी ये गल कहण जोगे हो गए, असी नाम दे सिर ते जीवने, थोड़ा बहुत जितना जितना कोई जपदा उन्ना सुख पिया पाउंदा, अविनाशी पुरख वाहेगुरु दा नाम जप के हम हर नाम हम श्रेवें

छपे नाहे छपाया चढ़िया सूरज जग रुशनाई गुरमत ऐसा सूरज चढ़ पे आए उने छुप नहीं सकता बुकिया सिंह उजाड़ विच गुरु नानक दी गुरमत ऐसी है संसार विच गर्जी है सब मृगावल भन्नी जाई विकारां दी मृगावली नूं भजणा पै गई चढ़िया चंद ना लुकई कड कुनाली जोत छपाई बल्कि इथों तक भाई साहब कहिंदे ने उगवण तै आथ वणो नौ खंड पृथ्वी सभा चुकाई चढ़दे तो लैके लहिंदे तक यह सारी धरती गुरु नानक दे नाम अगे चुकदी क्योंकि गुरु नानक ने पिछे भी काल कमाई की थी, ते बख्शिश लैके भी काल कमाई जारी रखी है अज ओहदा सिख किवें ना काल कमाई करे गुरु नानक नूं मनण वाला गुरु नानक नाम लेवा किवें ना अमृत वेले जागेगा किवें ना नाम दान इशनान च रत्ता होके भगती दे मार्ग ते पैर पैर अगे वधेगा किवें ना गुरु नानक दा सिख इस कठिन जीवन नूं सिर मत्थे प्रवान करेगा क्योंकि गुरु नानक ने कीता काल कमाई की पूरा जीवन काल कमाई नाल भरिया पूरे जीवन विच तप ही तप है मगर वह तप नहीं जिसनूं लैके जिस तप नूं करके रिद्धियां सिद्धियां प्राप्त करके लोगों ने मत्थे टिकाउणे शुरू करते ते लोगों नूं शराब देने शुरू कर दिते सन ऐसे नहीं गुरु नानक दे तप विचों ठंडक निकलदी बल्कि भाई नंद लाल साहब जी दे कहण अनुसार कैसा है गुरु नानक कहिंदे ने नाम है शाह नानक हक केश नाम ता उस शाह दा नानक है पर उस नानक वर्गा के नियायद चुनू दिगर दरवेश ओदे वर्गा को होर दरवेश होर फकीर आया जापदा नहीं होर नहीं कोई ऐसा होया फकर हो फकर रा सरफराजी फकीर ओ कैसा है जिहड़ा फकीरी नू सन्मान देने वाला जिदे करके फकीरी दा मान वधदा पेशे ओ कार जुमला जां बाजी जिदे सामने सारा कुछ वार देन नू जी करदा ताल बे खाके ओ चे खासो चे आम जिदे चरना दी खाक नू वड़े तो लैके छोटे तक आम तो लैके खास तक सारे लोचदे ने चे मलायक चे हाजरा ने तमाम चाहे कोई गुप्त शक्तियां ने ते चाहे कोई हाजर शक्तियां सारे गुरु नानक दे चरना दी खाक मंगदे हक चो खुद वासिफ चे गोयम मन मैं की आखा जिस नू निरंकार आप भी वड्याई दिंदा दर रहे वसवे हो चे पोएम मन ओदी सिफत सना दे ओदी वड्याई दे राह ते मैं किन्ने कु कदम चल सकांगा भाव मैं ओदी किन्नी कु वड्याई कर सकना प्रगट भई सगले जुग अंतर गुर नानक की वड्याई सद हजारा मुरदी मरीदश आज मलकूत देवत्यां विच्चों जेड़े ओदे मरीद ने सद हजारा मुरीदश आज नासूत धरती दे जीव कितने ओदे हजारा ही ओदे मुरीद ने हमा जबरूतियां फिदाए ओ जबरदस्त ताकतां दे मालक ओदे तो कुर्बान होण नूं फिरदे ने हमा लाहूतियां बापाए हो सारे फरिश्ते ते दैवी शक्तियां ओदे चरणां दी खाक ने उस गुरु नानक दी बराबरी कौन कर सकदा जिन्हां जिन्हां ने गुरु नानक नूं समझिया जाणिया ए गल वखरी भागां वालिआं ने समझिया जे समझ आ गई ते भैण नानकी नूं भी आ गई नहीं समझ आई ते किन्नी देर तक पिता कल्याण राय नूं नहीं आई बाप पुत्तर समझदा है ते उथों दा हाकम ओह गुरु नानक नूं गुरु समझदा है राय बुलार गुरु नानक नूं पछाणदा है ओह गुरु समझदा है क्योंकि ओहदे कोल वेखण वाली अख है गुरु नानक नूं समझण वाले कन्न ने गुरु नानक दी गल सुणन वाला मन है ते जिन्हां कोल गुरु नानक नूं सुणन वाले कन्न ने गुरु नानक नूं समझण वाली बुद्धि है गुरु नानक नूं वेखण वाली अख है उन्हां ने वेखिया गुरु नानक कितना महान है ਉਹਨਾਂ ਨੇ ਵੇਖਿਆ ਤੇ ਆਖਿਆ ਵੀ ਇਹ ਜ਼ਾਹਿਰ ਪੀਰ ਜਗਤ ਗੁਰ ਬਾਬਾ ਉਹਨਾਂ ਦੇ ਸਾਹਮਣੇ ਗੁਰੂ ਨਾਨਕ ਜਿਸ ਵੇਲੇ ਆਏ ਨੇ ਉਹਨਾਂ ਦੇ ਸਿਰ ਨੇ ਆਉਂਗੇ ਨੇ ਸੰਸਾਰ ਭਰ ਦੇ ਵੱਡੇ ਵੱਡੇ ਤੀਰਥਾਂ ਤੇ ਚਾਹੇ ਉਹ ਗੰਗਾ ਦੇ ਬਨਾਰਸ ਵਰਗੇ ਮਹਾਨ ਸਥਾਨ ਤੇ ਚਾਹੇ ਉਹ ਬਗਦਾਦ ਦੇ ਵੱਡੇ ਵੱਡੇ ਸਥਾਨ ਹਰ ਧਰਮ ਦੇ ਸਥਾਨਾਂ ਨੇ ਗੁਰੂ ਨਾਨਕ ਨੂੰ ਸਤਿਕਾਰੇ ਕਿਉਂਕਿ ਹਰ ਧਰਮ ਸਥਾਨ ਤੇ ਗੁਰੂ ਨਾਨਕ ਨੇ ਪਖੰਡ ਦੀ ਨਿਖੇਧੀ ਕਰਕੇ ਨਿਰੰਕਾਰ ਨਾਲ ਸੱਚੇ ਮਨੋਂ ਹੋ ਕੇ ਜੁੜਨ ਦੀ ਪ੍ਰੇਰਨਾ ਬਖਸ਼ਿਸ਼ ਕੀਤੀ ਨੇਚਲ ਨੀਓ ਧਰਾਇਓ ਸਾਧ ਸੰਗਤ ਸੱਚ ਖੰਡ ਸਮੇਓ ਫਿਰ ਗੁਰੂ ਨਾਨਕ ਨੇ ਸਵਰਗ ਨਾਲ ਜੋੜਿਆ ਲੋਕ ਕਿਸੇ ਹੋਰ ਸਵਰਗ ਦੀ ਕਾਮਨਾ ਕਰਦੇ ਹੋਣਗੇ ਗੁਰੂ ਨਾਨਕ ਨੇ ਧਰਤੀ ਤੇ ਸਤਸੰਗਤ ਦਾ ਸਵਰਗ ਬਣਾ ਦਿੱਤਾ ਤੇ ਸਤਸੰਗਤ ਦੀ ਨੇਚਲ ਨੀਂਹ ਉਤਰਾ ਦਿੱਤੀ
ਸਤਸੰਗਤ ਦੇ ਰਾਹੀਂ ਨਾਮ ਨਾਲ ਜੋੜ ਦਿੱਤਾ, ਪ੍ਰਭੂ ਨਾਲ ਜੋੜ ਦਿੱਤਾ, ਪ੍ਰਭੂ ਤੋਂ ਦੂਰੀਆਂ ਮਿਟ ਗਈਆਂ, ਬੁੱਧੀ ਚ ਪ੍ਰਕਾਸ਼ ਹੋ ਗਿਆ, ਗੁਰਮਤ ਦਾ ਪ੍ਰਕਾਸ਼ ਹੋ ਗਿਆ, ਦੁਰਮਤ ਖਤਮ ਹੋ ਗਈ, ਪ੍ਰਭੂ ਤੋਂ ਦੂਰੀ ਮਿਟਦੀ ਚਲੀ ਗਈ। ਉਸ ਅਵਸਥਾ ਦਾ ਮਹਾਰਾਜ ਸੱਚੇ ਪਾਤਸ਼ਾਹ ਧੰਨਵਾਦ ਤੇ ਜ਼ਿਕਰ ਸ਼ੁਕਰਾਨਾ ਗੁਰੂ ਨਾਨਕ ਦਾ ਕਰਦੇ ਨੇ। ਬੁੱਧ ਪ੍ਰਕਾਸ਼ ਪਈ, ਮਤ ਪੂਰੀ, ਸਮਝ ਪੂਰੀ ਹੋ ਗਈ, ਮੁਕੰਮਲ ਹੋ ਗਈ। ਤਾਂ ਤੇ ਬਿਨਸੀ ਦੁਰਮਤ ਦੂਰੀ, ਗੁਰੂ ਨਾਨਕ ਦੀ ਕਿਰਪਾ ਦੇ ਨਾਲ ਨਿਰੰਕਾਰ ਤੋਂ ਦੂਰੀ ਮਿਟ ਗਈ ਹੈ, ਦੁਰਮਤ ਖਤਮ ਹੋ ਗਈ। ਐਸੀ ਗੁਰਮਤ ਪਾਈ ਅਲੇ ਇਸ ਦਰ ਤੋਂ, ਗੁਰੂ ਨਾਨਕ ਦੇ ਦਰ ਤੋਂ ਐਸੀ ਪਿਆਰੀ ਗੁਰਮਤ ਪ੍ਰਾਪਤ ਹੋਈ ਏ। ਬੂਟ ਘੋਰ ਅੰਧ ਪੂਪ ਮੈਂ ਨਿਕਸਿਓ ਮੇਰੇ ਭਾਈ ਰੇ, ਸੰਸਾਰ ਜਿਹੜਾ ਅੰਨੇ ਖੂਹ ਵਾਂਗੂ ਸੰਸਾਰ ਚ ਡੁੱਬਦਾ ਪਿਆ ਸੀ, ਬਚ ਗਿਆ। ਮਹਾਗਾਹ ਅਗਨ ਕਾ ਸਾਗਰ, ਸਰਦੇ ਬਲਦੇ ਸੰਸਾਰ ਅਗਨ ਦੇ ਸਾਗਰ ਵਿੱਚ, ਗੁਰ ਬੋਹਿਤ ਤਾਰੇ ਰਤਨਾਗਰ, ਗੁਰੂ ਜਹਾਜ਼ ਬਣ ਕੇ ਬੌੜੇ ਆਏ ਤੇ ਹੁਣ ਤਾਂ ਇਹੀ ਤਪਦਾ ਸੜਦਾ ਸੰਸਾਰ, ਤਪਦਾ ਸੜਦਾ ਨਹੀਂ ਜਾਪਦਾ ਬਲਕਿ ਰਤਨਾਂ ਦੀ ਖਾਣ ਜਾਪਦਾ। ਇਸੇ ਸੰਸਾਰ ਦੇ ਵਿੱਚੋਂ ਬੇਅੰਤ ਸੁੱਖਾਂ ਦੇ ਰਤਨ ਪ੍ਰਾਪਤ ਹੋ ਰਹੇ ਨੇ। ਦੁੱਤਰ ਅੰਧ ਬਿਖਮ ਇਹ ਮਾਇਆ, ਸੰਸਾਰ ਤੇ ਮਾਇਆ ਦਾ ਪਹਿਰਾ ਹੈ ਤੇ ਲੋਕਾਂ ਦੇ ਚਾਰ ਕਦਮ ਚੱਲਣੇ ਔਖੇ ਹੋਏ, ਮਾਇਆ ਦੇ ਬੰਧਨ ਚ ਬੰਨੇ ਹੋਏ ਲੋਕ, ਅੰਨੇ ਹੋਏ ਲੋਕ, ਹਨੇਰੇ ਚ ਹੱਥ ਮਾਰਦੇ ਫਿਰਦੇ ਨੇ, ਅਗਿਆਨ ਦੇ ਹਨੇਰੇ ਚ ਭਟਕਦੇ ਫਿਰਦੇ ਨੇ। ਪਰ ਗੁਰੂ ਨਾਨਕ ਦੀ ਗੱਲ ਜਿਨ੍ਹਾਂ ਨੇ ਸੁਣ ਲਈ, ਗੁਰ ਪੂਰੇ ਪ੍ਰਗਟ ਮਾਰਗ ਦਿਖਾਇਆ, ਰਸਤੇ ਦੀ ਸਮਝ ਆ ਗਈ, ਪਤਾ ਲੱਗ ਗਿਆ ਕਿਵੇਂ ਜੀਣਾ। ਬਾਜੋਂ ਗੁਰੂ ਦਾ ਬੰਦਾ ਵਿਕਾਰਾਂ ਦਾ ਗਰਸਿਆ ਹੋਇਆ, ਬੁਰਾਈਆਂ ਵਾਲੇ ਪਾਸੇ ਫਸਿਆ ਹੋਇਆ, ਬਾਬਰ ਕਹਿੰਦਾ ਨਾ ਸ਼ਰਾਬ ਦਾ ਪਿਆਲਾ ਅੱਗੇ ਰੱਖ ਕੇ ਕਹਿੰਦਾ ਹੈ ਲਓ, ਤਾਂ ਗੁਰੂ ਨਾਨਕ ਕਹਿੰਦੇ ਨੇ ਨਾ ਇਹ ਤਾਂ ਬੰਦੇ ਨੂੰ ਵਿਗਾੜਨ ਵਾਲੀ ਚੀਜ਼, ਇਹ ਕਿਸੇ ਕੰਮ ਦੀ ਚੀਜ਼ ਨਹੀਂ, ਛੱਡ ਦੇ ਇਸ ਨੂੰ। ਕਹਿੰਦਾ ਮੇਰੇ ਉਸਤਾਦ ਨੇ ਆਖਿਆ, ਬਾਬਰ ਬਾਇਸ਼ ਕੋਸ਼ ਕੇ ਆਲਮ ਦੁਬਾਰਾ ਨੇ, ਧੰਨ ਗੁਰੂ ਨਾਨਕ ਕਹਿੰਦੇ ਨੇ ਤੇਰੇ ਉਸਤਾਦ ਨੇ ਗਲਤ ਕਿਹਾ ਹੈ ਜਾਂ ਤੂੰ ਗਲਤ ਸਮਝਿਆ। ਇਹ ਵੀ ਕੋਈ ਗੱਲ ਹੈ ਕਿ ਬਾਬਰ ਮੌਜ ਕਰ ਲੈ, ਜ਼ਿੰਦਗੀ ਦੁਬਾਰਾ ਨਹੀਂ ਮਿਲਣੀ, ਤੈਨੂੰ ਮੈਂ ਇੱਕ ਗੱਲ ਦੱਸਣਾ, ਇਸ ਗੱਲ ਨੂੰ ਥੋੜਾ ਜਿਹਾ ਠੀਕ ਕਰ। ਕਿਵੇਂ? ਧੰਨ ਗੁਰੂ ਨਾਨਕ ਕਹਿੰਦੇ ਨੇ ਬਾਬਰ ਬਾਹੋਸ਼ ਬਾਸ਼ ਕੇ ਆਲਮ ਦੁਬਾਰਾ ਨੇ, ਲੁੱਟਣ ਮਾਰਨ ਤਬਾਹ ਕਰਨ ਤੇ ਲੋਕਾਂ ਨੂੰ ਦੁਖੀ ਕਰਨਾ ਤੇਰਾ ਜੀਵਨ ਨਹੀਂ ਹੋਣਾ ਚਾਹੀਦਾ, ਐਸ਼ ਪ੍ਰਸਤੀ ਜੀਵਨ ਨਹੀਂ ਹੋਣਾ ਚਾਹੀਦਾ, ਹੋਸ਼ ਨਾਲ ਜੀਣਾ, ਸਮਝ ਨਾਲ ਜੀਣਾ। ਬਾਬਰ ਬਾਹੋਸ਼ ਬਾਸ਼ ਕੇ ਆਲਮ ਦੁਬਾਰਾ ਨੇ, ਹੋਸ਼ ਨਾਲ ਜੀ, ਜ਼ਿੰਦਗੀ ਦੁਬਾਰਾ ਨਹੀਂ ਮਿਲਦੀ। ਗੁਰੂ ਨਾਨਕ ਜੀਵਨ ਬਦਲ ਦਿੰਦੇ, ਹੋਸ਼ ਵਿੱਚ ਲੈ ਆਉਂਦੇ ਨੇ ਬਦਮਸਤ ਬੰਦੇ ਨੂੰ, ਖਰਮਸਤੀਆਂ ਕਰਦੇ ਬੰਦੇ ਨੂੰ ਹੋਸ਼ 'ਚ ਝਟਕਾ ਦੇ ਕੇ, ਹੋਸ਼ 'ਚ ਲਿਆ ਕੇ, ਪਾਪਾਂ ਤੋਂ ਵਰਜ ਕੇ, ਸੇਵਾ ਤੇ ਪਰਪਕਾਰ ਵਾਲੇ ਪਾਸੇ ਲਾਉਂਦੇ ਨੇ, ਬੁੱਧੀ 'ਚ ਪ੍ਰਕਾਸ਼ ਬਖਸ਼

ਇਹਦੇ ਵਿੱਚ ਕਲਾ ਹੈ ਵਾਜੇ ਪੰਜ ਸ਼ਬਦ ਘਰ ਸਵਾਗੇ, ਘਰ ਸਵਾਗੇ ਸ਼ਬਦ ਵਾਜੇ ਕਲਾ ਜਦ ਗਿਰਧਾਰਿਆ। ਉਸ ਕਲਾ ਨੂੰ ਹੋਰ ਪ੍ਰਗਟ ਕਰਨ ਵਾਸਤੇ ਸਤਿਗੁਰੂ ਜੀ ਨੇ ਸ਼ਬਦ ਨੂੰ ਰਾਗਾਂ ਵਿੱਚ ਉਚਾਰਨ ਕੀਤਾ ਹੈ। ਮੇਰਾ ਦਿਲ ਕਰਦਾ ਹੈ ਇਸ ਵਕਤ ਸਾਰੇ ਦੁਨੀਆਂ ਦੇ ਵਿਦਵਾਨ ਔਰ ਕਲਾਕਾਰ ਸੂਝ ਵਾਲੇ ਬੈਠੇ ਹੋ, ਗੁਰੂ ਦੀ ਕਲਾ ਦੇਖੀਏ ਰਾਗ ਸਾਰਨ ਵਿੱਚ, ਔਰ ਆਪਦੀ ਚੰਗੀ ਤਰ੍ਹਾਂ ਸਮਝ ਕੇ ਇਸ ਨੂੰ ਸੁਣੋਗੇ, ਆਪ ਜੀ ਦੇ ਤਨ ਮਨ ਵਿੱਚ ਠੰਡਕ ਪੈਦਾ ਹੋ ਜਾਏਗੀ ਔਰ ਗੁਰੂ ਦੀ ਬਖਸ਼ਿਸ਼ ਔਰ ਸਮੇਂ ਦਾ ਇਹ ਨਿਚੋੜ ਹੋਵੇਗਾ। ਸ਼ਬਦ ਸਾਰੇ ਮਾਈ ਭਾਈ ਬੜੇ ਪਿਆਰ ਨਾਲ ਟਿੱਕ ਕੇ ਸੁਣਾਂਗੇ ਤਾਂ ਇਹਦਾ ਜ਼ਿਆਦਾ ਲਾਭ ਹੋਵੇ।